तही प्रकाश हमारा पहो, पटना शहर बिखै पौलयो। तन तन साहिब श्री गुरु गोविंद सिंह जी महाराज साहिब कमाल, जिन्हां दा प्रकाश पुरब सारे संसार दे विच बड़ी श्रद्धा भावना नाल मनाया जा रहा है, मना रहे हां। कलगीधर पिता जी जदों साहिब जी दा आउणा पटना दी धरती ते साहिब जी दा प्रकाश होया ते कहिंदे ने पीर भीखण सा जिहड़ा अंबाले दे नजदीक बसदा है, अज सिजदा चढ़दे पासे नूं कर रहा है, नाल दे संगी साथी हैरान हन अज पीर जी नूं की हो गया है। ਪਾਵੇਂ ਦੇ ਹਾਂ ਕਿਉਂਕਿ ਇਹ ਲਹਿੰਦੇ ਪਾਸੇ ਨੂੰ ਸਿਜਦਾ ਕਰਦੇ ਹਨ, ਪਰ ਅੱਜ ਪੀਰ ਭੀਖਣ ਸਾਹਿਬ ਬਾਰ ਬਾਰ ਸਿਜਦਾ ਕਰ ਰਿਹਾ ਹੈ। ਜਦੋਂ ਨਾਲ ਦੇ ਸੰਗੀ ਸਾਥੀਆਂ ਨੇ ਪੁੱਛਿਆ, ਪੀਰ ਜੀ ਕੀ ਗੱਲ, ਠੀਕ ਹੋ, ਅੱਜ ਆਪ ਜੀ ਚੜ੍ਹਦੇ ਪਾਸੇ ਵੱਲ ਸਿਜਦਾ ਕਰ ਰਹੇ ਹੋ? ਕਹਿੰਦੇ ਨੇ ਜਿਸ ਨੂੰ ਮੈਂ ਸਿਜਦਾ ਕਰ ਰਿਹਾ ਹਾਂ, ਇਸ ਦੁਨੀਆਂ ਦਾ ਮਾਲਕ, ਉਹ ਅੱਜ ਪਟਨੇ ਦੀ ਧਰਤੀ ਤੇ ਉਸਨੇ ਆਉਣਾ ਕੀਤਾ ਹੈ। ਕੋਈ ਬੰਦਗੀ ਵਾਲੀ ਰੂਹ, ਜੁੜੀ ਹੋਈ ਰੂਹ, ਜਿਸ ਨੂੰ ਪਤਾ ਹੈ, ਜਿਹਦੇ ਮਨ ਵਿੱਚ ਤਰਲਾ ਹੈ ਕਿ ਮੈਂ ਉਸ ਪਰਿਪੂਰਨ ਪਰਮੇਸ਼ਰ ਪਿਆਰੇ ਨੂੰ ਮਿਲਣਾ ਹੈ। ਬੰਦਗੀ ਤਾਂ ਆਪਾਂ ਸਾਰੇ ਕਰਦੇ ਹਾਂ, ਪਰ ਬੰਦਗੀ ਇਹੋ ਜਿਹੀ ਹੋਵੇ ਜਿਹਦੇ ਨਾਲ ਪਤਾ ਲੱਗ ਜਾਏ ਕਿ ਮੇਰਾ ਮਾਲਕ ਕਿੱਥੇ ਹੈ, ਨੇੜਾ ਹੈ, ਦੂਰ ਨਾ ਜਾਣੇ, ਨਿਤ ਸਾਰੇ ਸੰਭਾਲੇ, ਨੇੜੇ ਨਾ ਹੀ ਦੂਰ। ਜਦੋਂ ਇਹੋ ਜਿਹੀ ਬਖਸ਼ਿਸ਼ ਹੋ ਜਾਏ, ਪੀਰ ਭੀਖਣ ਸਾਹਿਬ ਕਹਿੰਦੇ ਨੇ 3 ਮਹੀਨੇ ਤਕਰੀਬਨ ਲੱਗੇ ਨੇ ਤੁਰ ਪਏ, ਉਸ ਵਕਤ ਇਤਨੇ ਸਾਧਨ ਨਹੀਂ ਸਨ, ਤੁਰ ਕੇ ਲੋਕ ਯਾਤਰਾ ਕਰਿਆ ਕਰਦੇ ਸਨ, ਤੁਰ ਪਏ, ਤੁਰੇ ਜਾ ਰਹੇ ਹਨ ਉਸ ਮਾਲਕ ਦੇ ਕਲਗੀਧਰ ਪਿਤਾ ਜੀ ਦੇ ਗੁਣ ਗਾਉਣ ਦੇ। ਜਦੋਂ ਉੱਥੇ ਪਹੁੰਚੇ, ਦਰਸ਼ਨਾਂ ਦੀ ਇਜਾਜ਼ਤ ਮੰਗੀ ਤੇ ਨਾਲ ਕਹਿੰਦੇ ਨੇ 2 ਕੁਜਿਆਂ ਵਿੱਚ ਪਰਖਣ ਲਈ ਵੀ ਕਲਗੀਧਰ ਪਿਤਾ ਜੀ ਵੱਲ ਹੱਥ ਵਧਾਏ ਤੇ ਦੋਵੇਂ ਕੁਜਿਆਂ ਤੇ ਸਾਹਿਬ ਜੀ ਨੇ ਹੱਥ ਰੱਖਣਾ ਕੀਤਾ। ਕਹਿੰਦੇ ਸਾਰੇ ਇਹ ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੀ। ਐਸੇ ਸਤਿਗੁਰੂ ਦੀਨ ਦਿਆਲ ਸਤਿਗੁਰੂ ਕਲਗੀਧਰ ਪਿਤਾ ਜੀ ਬਾਲ ਅਵਸਥਾ ਵਿੱਚ ਉਹਨਾਂ ਨੇ ਨਿਰਣਾ ਕੀਤਾ ਕਿ ਅਸੀਂ ਸਾਰੇ ਸੰਸਾਰ ਦੇ ਭਲੇ ਲਈ ਹਾਂ, ਦੁਸ਼ਟ ਦੋਖੀਅਨ ਬਕਰ ਪਛਾਰੋ, ਹਮਰੇ ਸਭ ਬੈਰੀਅਨ ਸੰਘਾਰੋ। ਜਿਹੜੀ ਬਾਣੀ ਲਿਖੀ ਹੈ ਉਸ ਤੇ ਨਿਤਰੇ ਨੇ, ਦੁਸ਼ਟ ਦੋਖੀਆਂ ਦਾ ਖਾਤਮਾ ਕੀਤਾ ਤੇ ਬਾਏ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸਾਡੀ ਰੱਖਿਆ, ਸਾਡੀ ਲਾਜ ਰੱਖੀ, ਹਿੰਦੁਸਤਾਨ ਦੀ ਲਾਜ ਰੱਖੀ, ਭਾਵੇਂ ਆਪਣਾ ਸਾਰਾ ਹੀ ਪਰਿਵਾਰ ਕੁਰਬਾਨ ਕਰ ਦਿੱਤਾ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੇ, ਦੀਨ ਆਖਦੇ ਨੇ ਜਿਹਦਾ ਕੋਈ ਆਸਰਾ ਨਾ ਹੋ, ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ, ਗੁਰਸਬਦੀ ਸੱਚ ਜਾਣ। ਕਲਗੀਧਰ ਪਿਤਾ ਜੀ ਨੇ ਆਖਿਆ

ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ

ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ

ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ।

ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤ

ਨਾਨਕ ਜੰਤ ਵਿਚਾਰਾ। ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ।

ਸੀ ਵਹ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਖਿਆ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ

ਤਹਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ

ਸਿੱਖਿਆ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜ

ਜਿਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉ ਜਲ ਬਿਖਮ ਅਸਗਾਹ।

ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਓ। ਸਤਿਗੁਰ ਸੇ ਪੀ ਰਤਿਆ, ਦਰਗਹ ਪਾਈਐ ਠਾਓ। ਕਹੁ ਨਾਨਕ ਕਿਰਪਾ ਕਰੇ, ਜਿਸਨੂੰ ਏ ਵਾਥ ਦੇ, ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ। ਮਹੱਲਾ ਪੰਜਵਾਂ।

सत्संग जी। बोलो जी वाहेगुरु वाहेगुरु। एक ओंकार श्री वाहेगुरु जी की फतेह। श्री भगवती जी साहेबाज को प्रथम भगवती सिमर कहे गुरु नानक लईते आए फिर अंकल कुरते अमरदास रामदास से फिर सहाय अर्जुन हर गोबिंद सिमर श्री हर राय श्री हर कृष्ण त्याय ते सब दुख जाए। तेग बहादुर सिमर है कानून आवै ताए सब ताई हुए सहाय दसवें पातशाह गुरु गोबिंद सिंह जी महाराज सब ताई हुए सहाय दसा पातशाह के पुत्र आत्म स्वरूप साहब श्री गुरु ग्रंथ साहब के पार दर तैंतर के घर से बोलो जी वाहेगुरु। ਗਰੀਬ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅੱਠੀਆਂ ਜਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਈ ਚਲਾਈ ਤੇ ਭਾਈ ਦੇ ਕੇ ਡਿਟਕੀ ਦਰਦਨਾ ਪਿਆਰੇ ਤੇ ਤਿਆਰੇ ਨੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬਾਂਧਵਾਂ ਕਟਵਾਏ ਕੋਪਰੀਆਂ ਲਵਾਈਆਂ ਚਰਖੀਆਂ ਚੜੇ ਆ ਰਹੇ ਚਲਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤਿੰਨਾਂ ਨੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸ੍ਰੀਮਤ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀਮਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਇਤ ਦੇਵ ਤੇਗ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇਤ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰੱਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਥ ਸਦਾ ਸਿਹਾਈ ਦੇ ਤਾਰ ਜੀ ਹੋ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਆਪਣੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਕੋਲੇ ਦਰਸ਼ਨ ਜਾ ਦਿਓ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਅਰਥੇ ਗੁਰੂ ਧੰਨ ਧੰਨ ਗੁਰੂਆਂ ਦੇ ਤਾਰ ਜੀ ਹੋ ਆਪਦੇ ਚੰਨ ਕਾਵਾਂ ਜਰਦਾਸ ਜੀ ਆਪਣੇ ਬਖਸ਼ਿਸ਼ ਕੀਤੀ ਆਪ ਚੰਨ ਪਿੱਤਰ ਰਮਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਨੂੰ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਰਦਾਰ ਰਹਿ ਰਿਹਾ ਸੱਜ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਣ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਧਿਕ ਬਾਤਾਂ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰ ਦੀ ਬਲ ਬੁੱਧੀ ਬਖਸ਼ਿਸ਼ ਕਰੋ ਕੀ ਬਰਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਗ੍ਰਾਮ ਸ਼ਾਹ ਦੇ ਅੱਗੇ ਅੰਤਕਾਰ ਕਰਕੇ ਹੱਥ ਉਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸ਼ਾਹ ਸੰਗਤ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪੁੱਤਰ ਨਾਮ ਜਪੋ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਪ੍ਰਦੇਹੀ ਰੱਖਿਆ ਬਖਸ਼ਿਸ਼ ਕਰੋ ਜੀ ਕੀ ਬਿਨਵਾਜ ਕਿਰਪਾ ਕਰੋ ਆਪ ਦੀ ਬਖਸ਼ਿਸ਼ ਦਾਤਾਂ ਜੋ ਲੰਗਰਾਂ ਚੁੱਟ ਸੇਵਾਲੀ ਪ੍ਰਮਾਣ ਕਰਨੀ ਆਪਦੇ ਚਰਨਾ ਸੇਵਾ ਕਰਦੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਕਲਾ ਬਖਸ਼ੋ ਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਵਿੱਚ ਬਾਤਾਂ ਕਰੋ ਗਰੀਬ ਬਿਨਵਾਜ ਕਿਰਪਾ ਕਰੋ ਜੀ ਇਤਾਰ ਜੀਓ ਬਖਸ਼ਿਸ਼ ਕਰੋ ਅੰਮ੍ਰਿਤ ਵੇਦ ਤੋਂ ਲੈ ਕੇ ਦਰਦ ਆਈਆਂ ਸਾਰ ਸੰਗਤਾਂ ਦੀ ਹਾਲ ਦੀ ਦਰਦ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਰਦ ਦੇ ਫਿਰ ਫੁਰ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਗੁਰੂ ਗ੍ਰੰਥ ਅਵਤਾਰ ਪਿਤਾ ਜੀ ਆਪਦੇ ਚਰਨ ਕਰਮਾਂ ਦੇ ਦਾਸ ਦੀ ਤਾਰ ਆਪਣੇ ਬਖਸ਼ਿਸ਼ ਕੀਤੀ ਆ ਆਪਣੇ ਸੇਵ ਕਰ ਉਦੋਂ ਬਖਸ਼ਿਓ ਸ਼ਾਹ ਬਖਸ਼ਿਆ ਖੁਸ਼ੀਆਂ ਬਖਸ਼ੀਆਂ ਤਾਰ ਜੀ ਕਿਤਾਬ ਦਰ ਕਰਨ ਸਿਰਦਾ ਭਾਈ ਕਰਨਪਾਲ ਸਿੰਘ ਬੀਬੀ ਅੰਜੂ ਕੌਰ ਰਾਣੀ ਅਤੇ ਪਰਿਵਾਰ ਨੂੰ ਅਵਤਾਰ ਪਿਤਾ ਜੀ ਪਰਿਵਾਰ ਦੀਆਂ ਸ਼ੁਭਕਾਮਨਾ ਵਾਸਤਾ ਪੂਰੀਆਂ ਕਰਨ ਵਾਸਤੇ ਅਤੇ ਕਾਕਾ ਜਸਮੀਰ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਆਪਦੇ ਚਰਨਾਂ ਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਨ ਦਾ ਇਹ ਪਰਿਵਾਰ ਨੂੰ ਅੱਜ ਦੇ ਸ਼ਾਮਾਂ ਦੇ ਲੰਗਰਾਂ ਦੇਗਾਂ ਦੀ ਤਨ ਮਨ ਧੰਨ ਨਾਲ ਸੇਵਾ ਕਰ ਰਹੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਗਰੀਬ ਨਿਵਾਜ ਆਪ ਮੇਰ ਪਾਸੇ ਤਰ੍ਹਾਂ ਕੋਈ ਪਰਿਵਾਰ ਦਾ ਸਿਆਦਾ ਬਖਸ਼ੋ ਆਪਣੇ ਸੇਵਕਾਂ ਦੇ ਅੱਜ ਸਾਰੇ ਘਰ ਨਿਰੋਗਤਾ ਸਿਆਸ ਪੂਰਨ ਕਰੋ ਸ਼ੋ ਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਕਰੇ ਤਾਰ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਪਰਿਵਾਰ ਦੀਆਂ ਸਾਰੀਆਂ ਸ਼ੁਭਕਾਮਨਾ ਵਾਸਤੇ ਮੈਂ ਪੂਰੀਆਂ ਕਰਨੀਆਂ ਦਾਤਿਆਂ ਦੀ ਰਾਜਪਾਲ ਰੱਖਾਂਗੇ ਸਿਆਦਾ ਬਖਸ਼ੋ ਜੀ ਗਰੀਬ ਨਿਵਾਜ ਕਿਰਪਾ ਕਰਦੇ ਹਾਂ ਕਾਕਾ ਜਸਮੀਤ ਸਿੰਘ ਨੂੰ ਤੰਦਰੁਸਤੀ ਬਖਸ਼ੋ ਬੱਚੇ ਨੂੰ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮਦੇਸ਼ ਕੌਮ ਦਾ ਆਗਿਆਕਾਰ ਬਚਾ ਦਿੱਤਾ ਬੱਚੇ ਨੂੰ ਗੁਰਸਿੱਖੀ ਦਾਜ ਬਖਸ਼ ਕਰਕੇ ਉੱਚੀ ਵਿਦਿਆ ਦਾਜ ਬਖਸ਼ੋ ਸੇਵ ਕਰਦੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁਖਿਆ ਦੀ ਚਾਟੀ ਕਲਾਕਾਰੀ ਡਾਕਟਰ ਰਾਜਪਾਲ ਕਮਾਈਆਂ ਸਰਵਣ ਕਰੋ ਜੀ ਗੁਰੂ ਨਿਵਾਜ ਆਪਾਂ ਸੰਗ ਸਿਆਦਾ ਬਖਸ਼ੋ ਦਿੱਤਾ ਮੈਨੂੰ ਬੋਲਿਆ ਸਭ ਕੇ ਜਾਣ ਦਾ ਕਿਸਾ ਕੀ ਕਿਰਦਾਰ ਗਰੀਬ ਨਿਵਾਜ ਆਪ ਸੇਵ ਸੇਵ ਕਰਦੇ ਆਪਣੇ ਸਾਰੇ ਕਾਰਜ ਆਪ ਰਾਜ ਕਰਨ ਦੀ ਕਿਰਪਾ ਕਰੋ ਦਿਖਾ ਦਿਓ ਚਾਂਦਨ ਵਿਰਸਤਾਰ ਪਿਤਾ ਜੀ ਆਪ ਚਰਕਾਂ ਅਰਦਾਸ ਮਿਲਤਾ ਜੀ ਆਪ ਦਰ ਕਰਦਾ ਸਵਰਗ ਵਾਸੀ ਸਰਦਾਰ ਸੁਖਜੀਤ ਸਿੰਘ ਬਾਜਵਾ ਜੀ ਪੰਜਵੀਂ ਬਰਸੀ ਰਹਿਤਾਰ ਜੀ ਪਰਿਵਾਰ ਵੱਲੋਂ
ਉਹਦੀ ਆਤਮਿਕ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ, ਬੇਨਤ ਮਾਲਕ ਹਜ਼ਰਤ ਸਾਹਿਬ ਪ੍ਰਵਾਨ ਕਰੋ। ਬਖਸ਼ ਕਰਦੇ ਦਰਬਾਰ ਜੀ ਗੁਰਦਾਸ ਸੁਰਜੀਤ ਸਿੰਘ ਤੋਂ ਇਸ ਮਾਲ ਨੂੰ ਯਾਤਰਾ ਕਰਦੇ ਦਰਬਾਰ ਜੀ, ਹੋਈਆਂ ਭੁਲੰਤ ਨੂੰ ਮਾਫ਼ ਕਰਨੀਆਂ, ਉਹਨਾਂ ਦੇ ਗੁਣਾ ਕਰਨਾ ਅੱਜ ਤਾਰ ਦੇ ਤਾਰ ਉਹਨੇ ਆਤਮਾ ਨੂੰ ਝਰਨਾ ਨਿਵਾਸ ਬਖਸ਼ੋ, ਠੰਡ ਬਖਸ਼ੋ, ਆਵਾਗੁਣ ਤੋਂ ਬਚਾ ਕੇ ਪਰਿਵਾਰ ਨੂੰ, ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮੰਦੀ ਵਾਲੀ ਤਾਕਤ ਬਖਸ਼ਿਸ਼ ਕਰੋ ਜੀ, ਇਤਰਾਰ ਕਿਰਪਾ ਕਰੋ, ਪਰਿਵਾਰ ਸੁੱਖ ਰੱਖੋ, ਤੀਰ ਦਵਾਰ ਬਖਸ਼ ਕਰਕੇ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ। ਗੁਰੂ ਕੀ ਬਰਾਜ ਕਿਰਪਾ ਕਰ ਦਿੱਤਾ ਆਪ ਚਾਹਨਾ ਸੇਵਾ ਕਰਦੇ ਸਾਰੇ ਢਾਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਜੀ ਕਰਾ ਬਖਸ਼ੋ, ਤੇ ਸਾਰਾ ਆਈਏ ਸਿਰ ਆਪਣੇ ਚਾਹਨਾ ਸੇਵਾ ਦੀ ਭਾਣ ਮੰਦੀ ਪਾਸ ਦਾ ਕਰੋ ਗਰੀਬ ਨਿਵਾਸ ਸੇਵ ਕੌਮ ਖਾਲਸਾ ਬੰਦ ਨੂੰ ਏਕਤਾ ਦਵਾਗ ਪਿਆਜ ਬਖਸ਼ੇ ਕਰਕੇ ਸਤਿ ਦਾਜ ਬਖਸ਼ੋ, ਚਾਨਾ ਜੋੜੋ ਜਵਾਨ ਦਾ ਪਿਆਰ ਬਖਸ਼ੇ ਦਿੱਤਾ, ਹਰ ਮੈਦਾਨ ਦੁਹਾਨ ਫਤਿਹ ਬਖਸ਼ ਪਾਤਾ ਕਰੋ ਜੀ। ਗੁਰੂ ਜੀ ਬਨਵਾਜ ਮਿਹਰ ਕਰੋ, ਦੂਰ ਦੁਰਾਡੇ ਕਾਰਨ ਬੈਠੀਆਂ ਲਾਈਵ ਕਿਤਾ ਕਿਸੇ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਦੇਖ ਰਹੇ ਤਾਰਾ ਮੈਂ ਕਿਰਪਾ ਕੀਤੀ ਸੰਗਤ ਉਹ ਬਖਸ਼ੇ ਨੇ ਸੰਗਤ ਆਪਣੇ ਚਾਨਾ ਧੰਨਵਾਦ ਕਰਦੇ, ਸ਼ੁਕਰੀਆ ਅਦਾ ਕਰਦੇ ਹਾਂ ਬੇਅਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਭੇਟਾ ਕਰ ਰਹੀ ਚਾਨਾ ਪ੍ਰਵਾਨ ਕਰੋ, ਬਖਸ਼ਾ ਸਾਹਿਬ ਦੀ ਕਮਾਈਆਂ ਸਭ ਕਰੋ, ਘਰ ਜਵਾਬ ਦੇ ਵਕਤ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ, ਤਾਰ ਮਿਹਰਾਂ ਦਾ ਕਰਿਆ ਸੇਵਾ ਪ੍ਰਵਾਨ ਕਰੋ, ਭੁੱਲਾ ਚੁੱਕਾਂ ਦੀ ਮਾਫ਼ੀ ਬਖਸ਼ੋ, ਪਿੱਤਰ ਗੁਰਾਮੀ ਬਖਸ਼ ਕਰ ਵੜਨ ਅੱਜ ਦੇ ਸ਼ਾਮ ਦੇ ਕਥਾ ਜੀ ਬਾਲੇ ਹਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਕਾਲ ਸਵਾਰ ਕੇ ਚਾਨਾ ਪ੍ਰਾਂਤੀ ਬਣਾਓ, ਸਹੀ ਪਿਆਰੇ ਮੇਰੇ ਜਿਹਨੇ ਵੀ ਆਪਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਗੋਜ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ, ਕੁਆਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤੇਰੇ ਪਾ, ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਖੰਡਾ ਜਾ।

0: ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਭਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸ਼ਾਹ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ੀ ਜੀ ਆਸ਼ਰਮ ਤੇ ਆਪਣੀ ਸ਼ਰਧਾ ਭਾਵਨਾ ਸਾਹਿਬ ਪਿਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਸ਼ਰਨ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧ ਔਰ ਰਹਿਰਾਸਾ ਦੇ ਪਾਠ ਸ਼ਰਨ ਕੀਤੇ ਹਨ, ਅਰਦਾਸ ਸਾਹਿਬ ਦੀਆਂ ਭਰੀਆਂ ਨੇ, ਮਹਾਰਾਜ ਬਖਸ਼ੇ ਪਿਤਰ ਗੁਰਨਾਮ ਸ਼ਰਨ ਕੀਤੇ ਹਨ, ਸਤਿ ਸੰਗਤ ਪਾਠ ਸਮਾਂ ਗੁਰੂ ਸਾਹਿਬ ਨੇ ਆਪ ਸਭ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਬਹੁਤ ਸਤਿ ਸੰਗ ਜੀ, ਅਸੰਗਤ ਨੂੰ ਬੇਨਤੀ ਹੈ ਕਿ ਭਾਈ ਕਿਰਨ ਪਾਲ ਸਿੰਘ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੇ ਹੋਏ ਆ, ਅੱਜ ਦੇ ਸ਼ਾਮਾਂ ਦੇ ਕਥਕੀ ਦਰਬਾਰ ਦੀ ਤਨ ਮਨ ਧਨ ਸੇਵਾ ਕਰ ਰਹੇ ਨੇ, ਸਤਿ ਸੰਗ ਬਖਸ਼ਿਸ਼ ਕਰੇ।

ਜੱਟ ਕਲਾ ਬਖਸ਼ਿਸ਼ ਕਰਨ ਅਤੇ ਪਰਿਵਾਰ ਦੀਆਂ ਸਦਾ ਸ਼ੁਭਕਾਮਨਾ ਆਸਰਾਵਾਂ ਪੂਰੀਆਂ ਕਰਨ। ਸੁਸਾਰ ਸਿੰਘ ਜੀ ਆਪਣੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਰਸੀਲਾ ਸਾਹਿਬ ਫਿਤਪਾਲ ਸਿੰਘ ਜੀ ਦਾ ਜਥਾ ਆਪ ਜੀ ਨੂੰ ਠੀਕ 6:50 ਤੱਕ ਆਰਤੀ ਕੀਰਤਨ ਆਸਰਾ ਦੁਆਰਾ ਮਾਤਾ ਚਾਨਾ ਜੋੜ ਵਾਸਤੇ ਮਹਾਨ ਪਰਾਲਾ ਕਰਨਗੇ। 6:50 ਤੋਂ ਲੈ ਕੇ 7:30 ਤੱਕ ਕਥਾ ਹੋਏਗੀ। 7:30 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਲੱਖ ਸਿੰਘ ਦਾ ਜਥਾ। ਤੋ ਸਾਰੇ ਸੰਗਤ ਨੂੰ ਬੇਨਤੀ ਕਿ 8:30 ਤੱਕ ਅੱਜ ਹਮਾਰੇ ਕਥਕ ਦਿਵਸ ਸ਼੍ਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਤੋ ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਦੇਖ ਰਹੇ ਹੋ ਸਾਧ ਸੰਗਤ ਜੀ ਕਿ ਜੋ ਨਾਰਥ ਹਾਲ ਸਾਊਥ ਹਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ 'ਚ ਬੇਅੰਤ ਮਾਇਆ ਖਰਚ ਆ ਰਹੀ ਹੈ। ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਦਸਤਾਨ ਸਬਰ ਕਰਦੇ ਹਨ ਬੇਅੰਤ ਮਾਇਆ ਗੁਰੂ ਮਹਾਰਾਜ ਚਰਨਾਂ 'ਚ ਭੇਟਾਂ ਕੀਤੀਆਂ ਸਭ ਭਾਗੀ ਹਨ ਜਿਨ੍ਹਾਂ ਦੇ ਨਾਲ ਸੰਗਤਾਂ ਨੇ ਅਜੇ ਤੱਕ ਸੇਵਾ ਨਹੀਂ ਕੀਤੀ। ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਸੇਵਾ ਕਰਕੇ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਸੀਂ ਸਾਰੇ ਮਿਲ ਕੇ ਜੋ ਮਹਾਨ ਕਾਰਜ ਹੈ ਇਸ ਨੂੰ ਨੇਕ ਬੜੇ ਸਬੂਰਤਾ ਬੜੇ ਪਿਆਰ ਨਾਲ ਸਬੂਰਤ ਕਰ ਸਕੀਏ। ਸਤਿ ਸੰਗਤ ਜੀ ਆਸਨ ਨੂੰ ਬੇਨਤੀ ਹੈ ਕਿ ਆਪ ਲੜੀਵਾਰ ਸਾਹਿਬ ਪਠਾਰ ਸ਼੍ਰਵਣ ਕਰਦੇ ਹੋ ਬੇਅੰਤ ਪ੍ਰੋਗਰਾਮ ਨੂੰ ਕਰਨ ਬੈਠ ਕੇ ਲੜੀਵਾਰ ਸਾਹਿਬ ਆਪ ਆਰੰਭ ਕੀਤੇ ਨੇ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣਾ ਨਾਂ ਔਰ ਨੰਬਰ ਦੇ ਦਿਓ ਤਾਂ ਕਿ ਸਮੇਂ ਸਮੇਂ ਸਿਰ ਜੋ ਪ੍ਰੋਗਰਾਮ ਹੋਏਗਾ ਤੁਹਾਡੇ ਨਾਲ ਉਹ ਫੋਨ ਕਰਕੇ ਆਪਣਾ ਸਾਰਾ ਪ੍ਰੋਗਰਾਮ ਜਿਹੜਾ ਉਹ ਸੈੱਟ ਕਰ ਸਕਦੇ ਨੇ। ਭਾਈ ਰਜਿੰਦਰ ਸਿੰਘ ਦਾ ਨੰਬਰ ਹੈ 4087124145। ਸੋ ਸਤਿ ਸੰਗਤ ਜੀ ਆਓ ਹੁਣ ਭਾਈ ਸਾਹਿਬ ਜੀ ਤਿਆਰ ਬੈਠੇ ਨੇ। ਬੇਨਤੀ ਹੈ ਕਿ ਦਰਮ ਘਰ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਕਰਦਿਆਂ ਕੀਰਤੀ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਪਾਤਸ਼ਾਹ ਦੀ ਮੁਆਫ਼ੀ ਬਖਸ਼ਣ, ਅੱਗੇ ਵਾਸਤੇ ਸਮਰਥ ਬਖਸ਼ਣ, ਕੀਰਤਨ ਦੀ ਦਾਤ ਬਖਸ਼ਿਸ਼ ਕਰਨ। ਆਓ ਹੁਣ ਸਮਾਂ ਹੋਇਆ ਹੈ ਗੁਰਬਾਣੀ ਦੀ ਲੜੀਵਾਰ ਕਥਾ ਦਾ। ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਾਸੋਂ ਸ਼ਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Yeah.

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖਹੋ ਰਾਖਣਹਾਰ ਦਇਆਲਾ ਨਾਨਕ ਕਰਕੇ ਗੋਲੇ

पाए। बाबी है हुक्म पछाणिया, गुर कै सहज सुभाए।

कित पीता तिख जाय, दूजे भाई भ्रमिया अमृत जल पल्ले ना पाए।

ਪਰ ਜੇ ਸਤਿਗੁਰ ਸੇਵਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਦੀ ਅੰਮ੍ਰਿਤ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪ ਧੰਤਾ ਯੋਗ ਹੋ ਜੋ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦੇ ਸਦਕਾ ਅੱਜ ਦੇ ਸ਼ਾਮਾਂ ਦੇ ਦੀਵਾਨ ਭਾਈ ਸਾਹਿਬ ਭਾਈ ਕਿਰਨਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਉਲੀਕੇ ਗਏ ਹਨ। ਨਿਤਾਂ ਪ੍ਰਤੀ ਆਪ ਜੀ ਜੋ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰਦੇ ਹੋ, ਉਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ 15ਵੀਂ ਪੌੜੀ ਅਤੇ ਉਸ ਦੇ ਨਾਲ ਦੋ ਸਲੋਕ ਆਪ ਜੀ ਨੇ ਸਰਵਣ ਕੀਤੇ ਹਨ। ਸਲੋਕ ਤੀਸਰੇ ਗੁਰਦੇਵ ਜੀ ਦੇ ਹਨ, ਪੌੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ। ਆਪਾਂ ਇਸ ਦੀ ਵਿਚਾਰ ਕਰਾਂਗੇ। ਪਿਆਰ ਸਹਿਤ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਤਿੰਨਾਂ ਤੋਂ ਸਰਵਣ ਕੀਤਾ ਹੈ। ਉਹ ਕੀਰਤਨ ਦੇ ਵਿੱਚ ਬੱਚੇ ਨੂੰ ਅਸੀਸ ਰੂਪ ਵਿੱਚ ਸ਼ਬਦ ਪੜ੍ਹ ਕੇ ਗਏ ਹਨ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਇਹ ਸੱਚੀ ਤੇ ਸੁੱਚੀ ਤੇ ਸਦੀਵੀ ਅਸੀਸ ਹੈ ਜੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤੀ ਹੈ ਕਿ ਜਦੋਂ ਵੀ ਕਿਸੇ ਤੋਂ ਅਸੀਂ ਅਸੀਸ ਲਈਏ ਜਾਂ ਕਿਸੇ ਨੂੰ ਅਸੀਸ ਦਈਏ ਤਾਂ ਇਹੀ ਇੱਛਾ ਰੱਖੀਏ ਕਿ ਸਾਨੂੰ ਇਹੋ ਜਿਹੀ ਅਸੀਸ ਹੀ ਦੇਣੀ ਚਾਹੀਦੀ ਹੈ ਜਾਂ ਲੈਣੀ ਚਾਹੀਦੀ ਹੈ ਜਿਹਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਚਿੱਤ ਆਵਣ ਦੀ ਗੱਲ ਹੋਵੇ। ਸੋ ਗੁਰੂ ਸਾਹਿਬ ਕਿਰਪਾ ਕਰੇ, ਆਪਾਂ ਪਾਵਨ ਬਾਣੀ ਦੇ ਸ਼ਬਦਾਂ ਨੂੰ ਵਾਚਾਂਗੇ। ਆਪ ਸਮੂਹ ਸੰਗਤ ਦਾ ਧੰਨਵਾਦ, ਪਿਆਰ ਸਹਿਤ ਜੁੜ ਬੈਠੇ ਹੋ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦਿਆਂ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ ਉਚਾਰਨ

धन गुरु अमरदास सच्चे पातशाह जी ये कृपा रहमत करते ने। पिछले जितने भी श्लोक गुरु अमरदास सच्चे पातशाह जी दे आए ने उन्हां सारियां विच गुरु साहब जी ने बबीहे दी पपीहे दी गल कीती है, पर उन्हां सारियां विच गुरदेव पिता महाराज ने उस वक्त बबीहे दी जो अवस्था है बेदन है पुकार दी गल कीती है कि ऐ बबीहे तो पुकार ओ तेरी पुकार सुन के त्रुटेगा अपनी हंगता नू छड़ के पुकार इत्यादिक बबीहे दी अवस्था नू दस्या भी अजे तक वो पुकार रहा है। गुरु कृपा दी कणी परमेश्वर दे दर्शना दी कणी उन्हू प्राप्त नहीं हुई, पर अज सतगुरु दतार पिता महाराज जी सलोक विच कृपा करदे ने कि बबीहे नू जदों गुरु दी कृपा दे नाल जग्यासू नू ए सोझी आ जांदी है, गुरु हुकम विच तुरन दी जाच आ जांदी है, गुरु दी कृपा दे नाल फिर उन्हू सहज अवस्था प्राप्त हो जांदी। बबी है हुक्म पछाणिया, कि बबीहे ने हुक्म पछाण लिया अकाल पुरख वाहिगुरु दा करते दा गुर कै सहज सुभाए, फिर गुरु दी कृपा दे नाल गुरु दे दित्ते उपदेश दे नाल गुरु दे दित्ते हुए सिद्धांत दे नाल गुरु दे दसे हुए मार्ग ते वो सहज अवस्था विच तुरदा है। सहज अवस्था विच मार्ग सब नू मिल जांदा है, मार्ग सब नू दित्ता जांदा है, पर दो तरह दे लोग जेड़े मार्ग ते तुरदे ने ना वो कदी मंजिल ते नहीं पहुंचते। एक है जेड़े बड़ी काली करदे ने कि मैनू तां राह लभ गया है, मैनू तां दिस गया सारा कुछ, मैं हुण बड़ी छेती दे नाल मंजिल सर कर लैनी है, वह भी मंजिले मकसूद ते पहुंच नहीं सकते। जदों कोई राह तां दिस गया मार्ग दिस गया पर अपने काली दे नाल अपनी चलाकी दे नाल कोई कहे भी हुण मैं बड़ी छेती सब नूं पिछाड़ देना ते सर कर लेना, पर वह भी जेड़े ने क्योंकि अवस्था हुंदी नहीं उन्नी तैयारी हुंदी नहीं पर वह अदवाटे रह जांदे। जिवें गुरु साहब जी ने बाणी विच कृपा कीती है ना भी जिवें एक बगला हंसा नूं वेख के इह ते देखदा भी उहदे कोल भी खंभ ने उहनां दे रंग रूप मेरे वर्गा है ते वह उड़ारी मारदे ने ते सरोवर दे ताल दे एक किनारे तो दूजे किनारे तक उड के बैठदे ने साह नहीं लैंदे। मन विच आउंदा है भी मैनू भी दिस गया भी जुगती मिल गई तरीका मिल गया, तरीका मिल जाना जुगत मिल जानी बड़ी चंगी गल है, पर उस राह ते तुरन दे लई पहला अपने आप नूं तैयार करना भी मैं इस जोगा हाँ, मैं इस अवस्था दा इस काया दा मालक हाँ, पाया दा भी मैं इस तरह तुर सका। बाबा जी ने बड़ा खूबसूरत कहा, हंसा देख तरंदिया बगा भे आया चाऊ, डुब मुए बग बपुड़े सिर तल उपर पाऊ। इहदा भाव इह नहीं भी सानू उड़ना नहीं चाहिदा, इहदा भाव गुरु साहब जी ने जो दस्या है कि जिन्ना चिर तुसी हंस बने नहीं जिन्ना चिर तुहाडे कोल उड़न दी ताकत नहीं आई सिर्फ राह वेख के ये कह देना भी हुण मैं भी हंसा विच रल जावां, मतलब यह है भी धर्म का रस्ता वेख के सच का मार्ग वेख के भलिया मार्ग वेख के कोई आखे भी मैं भी हुण भले दे मार्ग ते तुर पिया वां अपने लिए प्रचार कर दे अपने आप नूं इह दर्शा दे, पर उह सच्चा होवे ना उहदे अंदर उह समर्था ही ना होवे उहनूं तुरन दी। जुगत उहनूं मिल गई है पर उस जुगत विच अपने आप नूं परोणा किवें उहनूं पता नहीं ते फिर उह अदवाटे रह जांदा है। राह मिलिया पर उहने इन्नी तेजी कीती कि उह वी विच ही रह गया, फिर दूसरे उहने जिन्हां नूं राह तां मिलदा है पर वह तुरना ही पसंद नहीं करते, वह मार्ग के एक थां ते बैठ जाते हैं तो सोचते हैं भी राह ते बह गए हैं राह अपने आप लै जाएगा, वह लोग भी नहीं जा सकते। राह ते ना तां बिल्कुल फुरती नाल काली नाल तुरन वाला तेजी नाल तुरन वाला जा सकता है ते ना बिल्कुल रुकिया होया जा सकता है। राह का अर्थ है कि जिथे सहज अवस्था विच नाप नाप के बंदा तोल के वेखे कि कदम रखे कदम दर कदम वेखे भी मैं किथे पहुंचिया किथे आ गया, कोई मील पत्थर लंघते नहीं गया कोई राह मैं छड़ते नहीं गया। आहिस्ता आहिस्ता धर्म का मार्ग भी ऐसा है ते इस मार्ग विच भी तीन तरह के लोग ने, जां जेड़े ओ ने जेड़े बड़ी छेती करना चाहते ने ते कुछ ओ ने जेड़े तुरना ही नहीं चाहते, रब ने हिम्मत दिती है जुगत दिती है, पर तीसरी अवस्था के लोग ने जेड़े अपनी
ਉਡਾਰੀ ਜੇ ਭਰਦੇ ਨੇ ਤੇ ਪੂਰੇ ਆਰਾਮ ਨਾਲ ਆਪਣੇ ਦਰ ਤੇ ਵਾਹਿਗੁਰੂ ਦੇ ਘਰ ਚਲੇ ਜਾਂਦੇ। ਇਸ ਨੂੰ ਗੁਰੂ ਪਿਆਰਿਆਂ ਨੇ ਬੜੀ ਸੁੰਦਰ ਇੱਕ ਖੂਬਸੂਰਤ ਕਥਾ ਵਿੱਚ ਬਿਆਨ ਕੀਤਾ ਹੈ। ਸੂਫੀ ਫਕੀਰ ਹੋਈ ਇੱਕ ਰਾਇਬਾ, ਉਸ ਨੂੰ ਵੀ ਇਹ ਸਵਾਲ ਜਿਗਾਸੂਆਂ ਨੇ ਕੀਤਾ ਸੀ। ਉਹ ਬੜੀ ਅੱਲਾ ਦੇ ਨਾਲ ਜੁੜੀ ਹੋਈ ਰੂਹ ਸੀ ਤੇ ਉਹਦੇ ਨਾਲ ਸਤਸੰਗ ਕਰਨ ਵਾਸਤੇ ਲੋਕ ਆਉਂਦੇ ਸਨ ਤਾਂ ਜਿਗਿਆਸਾ ਰੱਖਦੇ ਸਨ। ਸਤਸੰਗੀ ਪੁਰਖ ਸਤ ਸੰਗਤ ਦੇ ਵਿੱਚ ਜਦੋਂ ਬੈਠਦਾ ਹੈ, ਇਹ ਸਤ ਸੰਗਤ ਦੇ ਲਾਭ ਦੀ ਗੱਲ ਹੈ ਕਿ ਜੇ ਸਤ ਸੰਗਤ ਵਿੱਚ ਬੈਠੇ ਮਨੁੱਖ ਦੇ ਅੰਦਰ ਜਿਗਿਆਸਾ ਵਧੀ ਹੈ ਤੇ ਉਹ ਆਪਣੀ ਜਿਗਿਆਸਾ ਨੂੰ ਸ਼ਬਦਾਂ ਦੇ ਦੁਆਰਾ ਪੁੱਛ ਰਿਹਾ ਹੈ, ਇਹਦਾ ਮਤਲਬ ਇਹ ਹੈ ਵੀ ਉਹਦੇ ਅੰਦਰ ਬੈਠਣ ਦਾ ਚਾਅ ਹੈ ਤੇ ਉਹਦਾ ਅੰਦਰ ਤਰੱਕੀ ਪਿਆ ਕਰਦਾ। ਪਰ ਮਾਫ ਕਰਿਓ, ਜੇ ਸੰਗਤ ਵਿੱਚ ਅਸੀਂ ਬੈਠੇ ਹਾਂ, ਅੰਦਰ ਜਿਗਿਆਸਾ ਹੀ ਪਨਪਦੀ ਨਹੀਂ, ਸਾਡੇ ਅੰਦਰ ਕੋਈ ਜਿਗਿਆਸਾ ਰੂਪੀ ਸਵਾਲ ਹੀ ਨਹੀਂ ਆਉਂਦਾ, ਹੋਛੀ ਗੱਲ ਨਹੀਂ, ਜਿਗਿਆਸਾ ਵੱਸ ਹੋ ਕਰਕੇ ਜਦੋਂ ਕੋਈ ਕਿਸੇ ਕਾਰਜ ਨੂੰ ਪੁੱਛਦਾ ਨਹੀਂ ਤੇ ਉਹਦੀ ਸਤ ਸੰਗਤ ਫਿਰ ਵਾਧੇ ਵਿੱਚ ਨਹੀਂ ਪੈਂਦੀ। ਸਤ ਸੰਗਤ ਦਾ ਅਰਥ ਹੈ ਕਿ ਮਨ ਤੁਰ ਰਿਹਾ ਹੈ ਤੇ ਤੁਰਿਆ ਹੋਇਆ ਮਨ ਜਿਹੜਾ ਉਹ ਸਵਾਲ ਕਰੇਗਾ ਹੀ ਕਰੇਗਾ, ਰੁਕਿਆ ਹੋਇਆ ਮਨ ਸਵਾਲ ਨਹੀਂ ਕਰਦਾ। ਰੁਕਿਆ ਹੋਇਆ ਤਾਂ ਖਲੋ ਗਿਆ ਮਨ, ਉਹਨੂੰ ਜੋ ਮਰਜ਼ੀ ਕਹਿ ਦਿਓ, ਪਰ ਤੁਰਿਆ ਹੋਇਆ ਸਵਾਲ ਕਰੇਗਾ। ਪਰ ਉਹਦਾ ਸਵਾਲ, ਉਹਦੀ ਜਿਗਿਆਸਾ ਜਿਹੜੀ ਹੈ, ਉਹ ਆਪਣੇ ਆਪ ਨੂੰ ਜਾਣਨ ਦੀ ਹੋਏਗੀ। ਇਹ ਨਹੀਂ ਹੋਏਗੀ ਵੀ ਸਵਾਲ ਐਸਾ ਕਰੇ ਵੀ ਮੈਂ ਅਗਲੇ ਨੂੰ ਸਵਾਲ ਕਰਾਂ, ਮੈਨੂੰ ਉੱਤਰ ਪਤਾ ਹੈ, ਅਗਲੇ ਨੂੰ ਨੀਵਾਂ ਵਿਖਾਉਣ ਦੇ ਲਈ, ਐਸੀ ਵਾਰਤਾ ਨਹੀਂ। ਤੁਰਿਆ ਹੋਇਆ ਮਨ ਸਦਾ ਸਵਾਲ ਕਰਦਾ ਤੇ ਮਨ ਤੁਰਦਾ ਹੈ ਮਰਿਆਦਾ ਵਿੱਚ, ਸਹਿਜ ਵਿੱਚ, ਉਹ ਸੰਗਤ ਵਿੱਚ ਆ ਕੇ। ਰਾਇਬਾ ਦੀ ਸੰਗਤ ਵਿੱਚ ਜਿਹੜੇ ਸਤਸੰਗੀ ਆਉਂਦੇ ਸਨ, ਉਹ ਵੀ ਬੜੇ ਤਰੱਕੀ ਵਾਲੇ ਸਨ ਅਧਿਆਤਮਿਕ ਦੇ ਤੌਰ ਤੇ। ਉਹਨਾਂ ਚੋਂ ਕਿਸੇ ਨੇ ਉਹਨੂੰ ਸਵਾਲ ਕੀਤਾ ਸੀ ਵੀ ਰੱਬ ਦੇ ਮਾਰਗ ਤੇ ਸਾਰੇ ਕਿਉਂ ਨਹੀਂ ਤੁਰਦੇ, ਸਭ ਨੂੰ ਮਨੁੱਖਾ ਜੀਵਨ ਤਾਂ ਮਿਲਿਆ ਹੈ, ਕਿਹਾ ਵੀ ਜਾਂਦਾ ਵੀ ਰੱਬ ਦੇ ਮਾਰਗ ਤੇ ਤੁਰਨ ਵਾਸਤੇ ਮਿਲਿਆ, ਫਿਰ ਸਾਰੇ ਕਿਉਂ ਨਹੀਂ ਤੁਰਦੇ। ਤਾਂ ਰਾਇਬਾ ਨੇ ਨਾ ਬੜਾ ਪਿਆਰੀ ਸਾਖੀ ਸੁਣਾਈ, ਤਿੰਨ ਪੰਛੀਆਂ ਦੀ ਉਦਾਹਰਨ ਦਿੱਤੀ। ਉਹ ਕਹਿੰਦੇ ਸੰਸਾਰ ਵਿੱਚ ਤਿੰਨ ਤਰ੍ਹਾਂ ਦੇ ਪੰਛੀ ਨੇ। ਇੱਕ ਜਿਹੜੇ ਨੇ ਸ਼ਤਰਮੁਰਗ ਵਰਗੇ ਨੇ, ਸ਼ਤਰਮੁਰਗ ਆਪਾਂ ਵੇਖਿਆ ਵੱਡਾ ਪੰਛੀ ਹੈ, ਜਾਨਵਰ ਪੰਛੀ, ਉਹਨੂੰ ਖੰਭ ਲੱਗੇ ਹੁੰਦੇ ਨੇ, ਹੈ ਪੰਛੀਆਂ ਦੀ ਕੈਟਾਗਰੀ ਵਿੱਚ ਆਉਂਦਾ ਹੈ, ਪ੍ਰਜਾਤੀ ਵਿੱਚ ਆਉਂਦਾ ਹੈ, ਪਰ ਖੰਭ ਹੋਣ ਦੇ ਬਾਵਜੂਦ ਉਹ ਕਦੀ ਉੱਡਦਾ ਨਹੀਂ, ਉਹ ਪੈਰਾਂ ਤੇ ਚੱਲਦਾ ਹੈ। ਉਹਦੇ ਤੇ ਸੰਕਟ ਆ ਜਾਵੇ, ਭਾਵੇਂ ਜੋ ਮਰਜ਼ੀ ਹੋਵੇ, ਦੌੜੇਗਾ, ਖੰਭਾਂ ਨੂੰ ਫੈਲਾ ਸਕਦਾ ਪਰ ਉੱਡਦਾ ਨਹੀਂ, ਕਿਉਂਕਿ ਉਹਦਾ ਵਜ਼ਨ ਹੀ ਇੰਨਾ, ਭਾਰ ਹੀ ਇੰਨਾ ਹੈ, ਉੱਡ ਨਹੀਂ ਸਕਦਾ। ਸ਼ਤਰਮੁਰਗ ਪੰਛੀ ਹੈ, ਖੰਭ ਮਿਲੇ ਨੇ, ਪਰ ਕਦੀ ਜ਼ਮੀਨ ਤੋਂ ਉਤਾ ਨਹੀਂ ਉੱਡਦਾ। ਇੱਕ ਹੈ ਕੁੱਕੜ, ਕੁੱਕੜ ਦੀ ਉਡਾਰੀ ਦੀ ਗੱਲ ਵੀ ਬਾਣੀ ਵਿੱਚ ਆਈ ਹੈ। ਕੁੱਕੜ ਦੀ ਉਡਾਰੀ ਕੀ ਹੈ ਕਿ ਉਹ ਬਨੇਰਿਆਂ ਤੇ ਬੈਠਾ ਰਹਿੰਦਾ, ਜ਼ਮੀਨ ਤੇ ਬੈਠਾ ਰਹਿੰਦਾ, ਜਦੋਂ ਕਿਤੇ ਕੋਈ ਸੰਕਟ ਆਉਂਦਾ ਉਹਨੂੰ ਫੜਨ ਲੱਗਦਾ ਕੋਈ, ਉਹ ਭੱਜ ਕੇ ਛੋਟੀ ਜਿਹੀ ਉਡਾਰੀ ਮਾਰਦਾ, ਇੱਕ ਬਨੇਰੇ ਤੋਂ ਦੂਜੇ ਬਨੇਰੇ ਤੇ, ਦੂਜੇ ਤੋਂ ਤੀਜੇ ਤੇ, ਛੋਟੀ ਜਿਹੀ ਉਡਾਰੀ ਮਾਰਦਾ ਫਿਰ ਬਹਿ ਜਾਂਦਾ। ਪਰ ਇੱਕ ਉਡਾਰੀ ਹੈ ਬਾਜ਼ ਦੀ ਉਡਾਰੀ, ਬਾਜ਼ ਦੀ ਉਡਾਰੀ ਕਹਿ ਲਈਏ, ਹੰਸ ਦੀ ਉਡਾਰੀ ਕਹਿ ਲਈਏ, ਵੀ ਜਦੋਂ ਉਹਨਾਂ ਨੇ ਉਡਾਰੀ ਮਾਰੀ ਤੇ ਉਹਨਾਂ ਨੇ ਉਸ ਉਡਾਰੀ ਦੇ ਨਾਲ ਆਪਣੀ ਮੰਜ਼ਿਲ ਨੂੰ ਸਰ ਕਰਨਾ ਹੈ। ਰਾਇਬਾ ਕਹਿੰਦੀ ਇਹ ਤਿੰਨੇ ਪ੍ਰਕਾਰ ਦੀ ਅਵਸਥਾ ਮਨੁੱਖ ਵਿੱਚ ਮਿਲਦੀ ਹੈ। ਇੱਕ ਉਹ ਮਨੁੱਖ ਨੇ ਜਿਨ੍ਹਾਂ ਨੂੰ ਸ਼ਤਰਮੁਰਗ ਵਾਂਗੂ ਜੀਵਨ ਤਾਂ ਮਨੁੱਖਾ ਮਿਲਿਆ, ਉੱਡਣ ਦੀ ਤਾਕਤ ਹੈ ਉਹਨਾਂ ਕੋਲ, ਖੰਭ ਹੈ ਨੇ ਉਹਨਾਂ ਕੋਲ, ਪਰ ਭਾਵੇਂ ਕੋਈ ਮੁਸੀਬਤ ਆ ਜਾਏ, ਕੋਈ ਸੰਕਟ ਆ ਜਾਏ, ਕੋਈ ਦੁੱਖ ਆ ਜਾਏ, ਕੋਈ ਗਮੀ ਆ ਜਾਏ, ਉਹ ਕਦੀ ਵੀ ਰੱਬ ਦੇ ਮਾਰਗ ਤੇ ਤੁਰਦੇ ਹੀ ਨੇ, ਸਾਖਤ ਹੋ ਕੇ ਚੱਲਦੇ ਨੇ, ਬਿਲਕੁਲ ਅਗਿਆਨੀ ਹੋ ਕਰਕੇ ਤੁਰਦੇ ਨੇ, ਕਦੀ ਵੀ ਉਹ ਧਰਮ ਦੇ ਮਾਰਗ ਤੇ ਸੁਰਤ ਕਰਕੇ ਉਡਾਰੀ ਮਾਰਦੇ ਨੇ। ਸ਼ਤਰਮੁਰਗ ਵਰਗੇ ਨੇ ਉਹ ਲੋਕ, ਦਿਸਦੇ ਸਰੂਪ ਹੈ, ਖੰਭ ਲੱਗਦੇ ਨੇ ਉਹਨਾਂ ਦੇ, ਦਿਸਦੇ ਨੇ ਵੀ ਧਰਮੀ ਹੋ ਸਕਦੇ ਨੇ, ਦਿਸਦੇ ਨੇ ਨੇਕ ਕਰਮ ਕਰਦੇ ਹੋ ਸਕਦੇ ਨੇ, ਪਰ ਸੁਰਤ ਕਰਕੇ ਉੱਡੇ ਨਹੀਂ ਕਦੇ। ਦੂਸਰੀ ਤਰ੍ਹਾਂ ਦੇ ਉਹ ਲੋਕ ਜਿਨ੍ਹਾਂ ਨੂੰ ਕੁੱਕੜ ਵਰਗੇ ਕਿਹਾ, ਮੁਰਗੇ ਵਰਗੇ ਕਿਹਾ, ਕਦੀ ਕਦੀ ਜਦੋਂ ਤਕਲੀਫ ਆਉਂਦੀ ਹੈ, ਕੋਈ ਸੰਕਟ ਆਉਂਦਾ, ਕੋਈ ਘੜੀ ਬਿਪਤਾ ਦੀ ਪੈ ਜਾਂਦੀ ਜਾਂ ਦੁੱਖ ਸੁੱਖ ਆ ਜਾਏ, ਉਦੋਂ ਉਹ ਜਿਹੜਾ ਹੈ ਥੋੜਾ ਬਹੁਤਾ ਧਰਮੀ ਰੱਬ ਰੱਬ ਕਰ ਲੈਂਦੇ ਨੇ, ਪੂਜਾ ਪਾਠ ਕਰ ਲੈਂਦੇ ਨੇ, ਅਰਦਾਸਾਂ ਬੇਨਤੀਆਂ ਕਰ ਲੈਂਦੇ ਨੇ, ਉਦੋਂ ਉਹ ਥੋੜਾ ਬਹੁਤਾ ਆਪਣਾ ਧਰਮ ਦਾ ਕੰਮ ਕਰਦੇ ਨੇ, ਅੰਦਰ ਨੂੰ ਤੋਰਦੇ ਨੇ।

ਤਾਂ ਸਹਿਜ ਭਾਵ ਦੇ ਨਾਲ ਉਹ ਆਪਣੇ ਮਾਰਗ ਤੇ ਤੁਰਦੇ ਨੇ। ਸੋ ਜੀਵਨ ਦੇ ਅੰਦਰ ਜਿੱਥੇ ਅਸੀਂ ਸੰਸਾਰ ਵਿੱਚ ਇਹ ਦੇਖਦੇ ਹਾਂ ਕਿ ਮਾਰਗ ਦਾ ਪਤਾ ਹੋਣ ਦੇ ਬਾਵਜੂਦ ਵੀ ਜੇ ਸਾਡੀ ਚਾਲ ਠੀਕ ਨਹੀਂ, ਸਾਡੀ ਸਪੀਡ ਠੀਕ ਨਹੀਂ, ਸਾਡੀ ਗਤੀ ਠੀਕ ਨਹੀਂ, ਤਾਂ ਅਸੀਂ ਉਸ ਗਤੀ ਕਰਕੇ ਆਪਣੇ ਆਪ ਨੂੰ ਮੰਜ਼ਿਲ ਤੋਂ ਦੂਰ ਕਰ ਲਾਂਗੇ। ਇਸੇ ਤਰ੍ਹਾਂ ਧਰਮ ਦੇ ਰਾਹ ਤੇ ਬੜੇ ਬੜੇ ਲੋਕ ਬੜੀ ਬੜੀ ਛੇਤੀ ਭਾਵੁਕ ਹੋ ਕਰਕੇ ਧਰਮੀ ਵੀ ਹੋ ਜਾਂਦੇ ਨੇ, ਤੇ ਪਹਿਲਮ ਪਹਿਲ ਉਹਨਾਂ ਨੂੰ ਲੱਗਦਾ ਵੀ ਸਾਡੇ ਤੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਰੱਬ ਪਾਣਾ ਕਿਵੇਂ, ਬੜਾ ਛੇਤੀ ਕਰਦੇ ਨੇ, ਵਿੱਤੋਂ ਵੱਧ ਕਰਦੇ ਨੇ, ਪਰ ਥੋੜੇ ਸਮੇਂ ਅੰਦਰ ਉਹ ਭਾਵਨਾ ਖਤਮ ਹੋ ਜਾਂਦੀ ਕਿਉਂਕਿ ਹੰਗਤਾ ਵਿੱਚ ਕੀਤਾ ਹੁੰਦਾ ਨਾ। ਪਰ ਜਿਹੜੇ ਰੱਬ ਦੇ ਪਿਆਰੇ, ਗੁਰੂ ਸਾਹਿਬ ਕਹਿੰਦੇ ਗੁਰ ਕੈ ਸਹਿਜ ਸੁਭਾਏ, ਉਹ ਗੁਰੂ ਦੇ ਹੁਕਮ ਨੂੰ ਪਛਾਣ ਲੈਂਦੇ ਨੇ। ਗੁਰੂ ਦਾ ਹੁਕਮ ਕੀ ਹੈ? ਵੀ ਉਹਦੇ ਰਾਹ ਤੇ ਤੁਰੇ ਜਾਣਾ ਹੈ, ਬਸ ਖਲੋਣਾ ਨਹੀਂ, ਤੁਰਦੇ ਰਹਿਣਾ। ਜਿੰਨਾ ਪਰਮਾਤਮਾ ਨੇ ਤੈਨੂੰ ਵਿੱਤ ਦਿੱਤੀ ਹੈ, ਸਮਰੱਥਾ ਦਿੱਤੀ ਹੈ, ਤੂੰ ਤੁਰਦੇ ਰਹਿਣਾ ਹੈ। ਤੇ ਇੱਕ ਦਿਨ ਤੇਰਾ ਤੁਰਿਆ ਤੈਨੂੰ ਪਰਮਾਤਮਾ ਦੇ ਦਰ ਤੇ ਲੈ ਜਾਏਗਾ। ਪੈਂਡਾ ਕੱਚਿਆ ਕਦੀ ਵੀ ਬੰਦੇ ਦਾ ਖਾਲੀ ਨਹੀਂ ਜਾਂਦਾ, ਬਿਰਥਾ ਨਹੀਂ ਜਾਂਦਾ, ਸਹੀ ਦਿਸ਼ਾ ਵੱਲ ਜਾਂਦਾ ਹੋਇਆ ਨਿੱਕੇ ਤੋਂ ਨਿੱਕਾ ਕਦਮ ਵੀ ਇੱਕ ਦਿਨ ਬੰਦੇ ਨੂੰ ਮੰਜ਼ਿਲ ਤੇ ਲੈ ਜਾਏਗਾ, ਤੇ ਗਲਤ ਦਿਸ਼ਾ ਵੱਲ ਕਾਹਲੀ ਨਾਲ ਪੁੱਟੇ ਹੋਏ ਕਦਮ ਬੰਦੇ ਨੂੰ ਉਨੀ ਦੂਰ ਕਰੀ ਜਾਂਦੇ। ਬੰਦਾ ਤੁਰਿਆ ਤਾਂ ਹੁਣ ਹੋਇਆ ਹੀ ਹੈ ਨਾ, ਭੱਜਿਆ ਹੈ ਬੰਦਾ, ਸਪੀਡ ਵਿੱਚ ਹੈ ਅਸੀਂ ਵੇਖਦੇ ਹਾਂ, ਪਰ ਪਹੁੰਚ ਕਿੱਥੇ ਰਿਹਾ? ਜਿੰਨਾ ਸਪੀਡ ਦੇ ਅੰਦਰ, ਗਤੀ ਦੇ ਅੰਦਰ ਇਹ ਚੱਲਦਾ, ਉਨਾ ਇਹਦੀ ਦੂਰੀ ਬਣਦੀ ਜਾ ਰਹੀ ਹੈ ਮੰਜ਼ਿਲ ਤੋਂ, ਕਿਉਂਕਿ ਇਹਦੇ ਕੋਲ ਦਿਸ਼ਾ ਨਹੀਂ ਹੈ, ਗਤੀ ਬਹੁਤ ਹੈ। ਤੇ ਗਤੀ ਤੇ ਦਿਸ਼ਾ ਤੋਂ ਹੀਣਾ ਮਨੁੱਖ ਫਿਰ ਦੂਰੀ ਬਣਾ ਲੈਂਦਾ। ਜਿਨ੍ਹਾਂ ਨੂੰ ਗਤੀ ਮਿਲ ਗਈ ਤੇ ਦਿਸ਼ਾ ਮਿਲ ਗਈ, ਦੋਵੇਂ ਚੀਜ਼ਾਂ ਮਿਲ ਗਈਆਂ, ਉਹਨਾਂ ਨੇ ਸਮਝੋ ਹੁਕਮ ਪਛਾਣ ਲਿਆ। ਇਸ ਬਬੀਹੇ ਦਾ ਮਤਲਬ ਹੈ ਜਗਿਆਸੂ ਨੇ, ਗੁਰਮੁਖ ਨੇ, ਰੱਬ ਦੇ ਪਿਆਰੇ ਨੇ, ਸਤਸੰਗੀ ਨੇ, ਵਾਹਿਗੁਰੂ ਦਾ ਹੁਕਮ ਪਛਾਣ ਲਿਆ ਵੀ ਪਰਮਾਤਮਾ ਦਾ ਹੁਕਮ ਕੀ ਹੈ। ਇਹ ਕਾਇਆ ਮਿਲੀ ਹੈ, ਇਹ ਸਰੀਰ ਮਿਲਿਆ ਹੈ, ਇਸ ਸਰੀਰ ਨੂੰ ਸਤਸੰਗਤ ਵਿੱਚ ਰੱਖ ਕੇ, ਸੰਗ ਵਿੱਚ ਰੱਖ ਕੇ ਆਪਣੇ ਆਪ ਨੂੰ ਤੋਰਨਾ ਹੈ, ਤੇ ਉਸ ਸੰਗ ਦੀ ਬਦੌਲਤ ਇੱਕ ਦਿਨ ਮਾਰਗ ਤੈਅ ਹੋ ਜਾਣਾ ਹੈ, ਰਸਤਾ ਤੈਅ ਹੋ ਜਾਣਾ ਹੈ। ਤੇ ਜਿਸ ਨੂੰ ਇਹ ਸਮਝ ਨਹੀਂ ਆਈ ਉਹ ਫਿਰ ਭਟਕਣਾ ਵਿੱਚ ਰਹਿੰਦਾ ਹੈ, ਉਹ ਗਵਾਚਿਆ ਰਹਿੰਦਾ ਹੈ। ਜਿਵੇਂ ਕੋਈ ਬਣ ਵਿੱਚ ਰਾਹ ਭੁੱਲ ਜਾਏ ਤੇ ਇੱਕ ਤਾਂ ਭੈ ਭੀਤ ਹੁੰਦਾ ਹੈ, ਇੱਕ ਮਾਰਗ ਦੀ ਦਿਸ਼ਾ ਨਹੀਂ ਪਤਾ, ਤੇ ਦੂਸਰਾ ਸਮਾਂ ਬਤੀਤ ਹੁੰਦਾ ਜਾਂਦਾ, ਜਿਉਂ ਜਿਉਂ ਰਾਤ ਪੈਂਦੀ ਹੈ ਤਿਉਂ ਤਿਉਂ ਹੋਰ ਭਰਮ ਪੈ ਜਾਂਦਾ, ਦਿਸ਼ਾ ਭਰਮਣ ਉਹਨੂੰ ਕਹਿੰਦੇ ਨੇ। ਇਸੇ ਤਰ੍ਹਾਂ ਮਨੁੱਖਾ ਜੀਵਨ ਅੰਦਰ ਜਿੰਨਾ ਕੋਲ ਗੁਰੂ ਸੋਝੀ ਨਹੀਂ, ਗੁਰੂ ਗਿਆਨ ਨਹੀਂ, ਇੱਕ ਤਾਂ ਜੀਵਨ ਦੀ ਜਿਹੜੀ ਉਮਰ ਹੈ ਰਾਤ ਬਤੀਤ ਹੁੰਦੀ ਜਾ ਰਹੀ ਹੈ, ਹਨੇਰਾ ਪੈਂਦਾ ਜਾ ਰਿਹਾ, ਤੇ ਦੂਜਾ ਦਿਸ਼ਾ ਭਰਮਣ ਵਧੀ ਜਾ ਰਿਹਾ ਵੀ ਪਤਾ ਹੀ ਨਹੀਂ ਜਾਣਾ ਕਿਹੜੇ ਮਾਰਗ ਤੇ ਆ, ਕਿਸ ਤਰਫਾ ਤੁਰਨਾ, ਕੀ ਕਰਨਾ ਹੈ। ਉਹਨਾਂ ਲੋਕਾਂ ਨੇ ਸਮਝੋ ਹੁਕਮ ਨੂੰ ਜਾਣਿਆ ਨਹੀਂ, ਪਛਾਣਿਆ ਨਹੀਂ, ਤੇ ਜਿੰਨਾ ਹੁਕਮ ਬੁੱਝ ਲਿਆ ਜਗਿਆਸੂਆਂ ਨੇ, ਗੁਰ ਕੈ ਸਹਿਜ ਸੁਭਾਏ, ਉਹ ਗੁਰੂ ਦੇ ਪਿਆਰ ਵਿੱਚ, ਗੁਰੂ ਦੀ ਰਜਾ ਵਿੱਚ ਸਹਿਜ ਸੁਭਾਅ ਤੁਰੀ ਜਾਂਦੇ ਨੇ। ਤੇ ਫਿਰ ਇੱਕ ਦਿਨ ਐਸਾ ਹੁੰਦਾ ਹੈ, ਮੇਘ ਵਰਸੈ ਦਇਆ ਕਰ ਗੂੜੀ ਛਹਿਬਰ ਲਾਏ। ਬਬੀਹਾ, ਬਬੀਹੇ ਨੂੰ ਮੇਘ ਚਾਹੀਦਾ, ਬੱਦਲ ਚਾਹੀਦਾ, ਵਰਖਾ ਚਾਹੀਦੀ ਹੈ ਜਿਹਦੇ ਚ ਉਹ ਪਾਣੀ ਪੀ ਕੇ ਆਪਣੀ ਤਿੱਖ ਬੁਝਾ ਲਏ। ਤੇ ਕਹਿੰਦੇ ਜਗਿਆਸੂ ਰੂਪੀ ਬਬੀਹਾ ਤੁਰਿਆ ਜਾਂਦਾ ਹੈ, ਇੱਕ ਦਿਨ ਗੁਰੂ ਕਿਰਪਾ ਕਰਦਾ ਉਹਦੇ ਤੇ, ਮੇਘ ਕਿਰਪਾ ਦਾ ਮੀਂਹ ਪੈਂਦਾ ਹੈ, ਬਖਸ਼ਾਂ ਦੀਆਂ ਕਣੀਆਂ ਪੈਂਦੀਆਂ ਨੇ, ਬੂੜੀ ਬਹੁਤ ਜ਼ੋਰ ਦੀ ਵਰਖਾ ਹੁੰਦੀ ਹੈ, ਉਹ ਇੱਕ ਬੂੰਦ ਮੰਗਦਾ, ਗੁਰੂ ਉਹਨੂੰ ਨਿਹਾਲ ਕਰ ਦਿੰਦਾ, ਸਰਸ਼ਾਰ ਕਰ ਦਿੰਦਾ। ਪਰ ਉਹਨੇ ਆਪਣੇ ਪੁਕਾਰ ਨਹੀਂ ਛੱਡੀ, ਉਹਨੇ ਆਪਣਾ ਰਾਹ ਨਹੀਂ ਛੱਡਿਆ, ਉਹਨੇ ਆਪਣੀ ਮੰਜ਼ਿਲ ਨਹੀਂ ਛੱਡੀ, ਤੇ ਉਹਨੇ ਆਪਣੀ ਲੋੜ ਨਹੀਂ ਬਦਲੀ। ਕਈ ਵਾਰੀ ਮਨੁੱਖ ਜਿਹੜਾ ਹੈ ਤੁਰਦਾ ਹੈ, ਬੜੀ ਸ਼ਿੱਦਤ ਨਾਲ ਤੁਰਦਾ, ਤੇ ਆਪਣੀ ਪੁਕਾਰ ਵੀ ਰੱਖਦਾ, ਆਪਣੀ ਲੋੜ ਤੇ ਅੜਿੱਗ ਰਹਿੰਦਾ, ਪਰ ਜਦੋਂ ਸਮਾਂ ਪੈਣਾ ਸ਼ੁਰੂ ਹੋ ਜਾਂਦਾ ਨਾ, ਸਹਿਜ ਨਹੀਂ ਨਾ ਹੁੰਦਾ, ਸਮਾਂ ਪੈਣਾ ਸ਼ੁਰੂ ਹੁੰਦਾ ਹੈ ਤੇ ਉਹ ਕਹਿੰਦੇ ਫਿਰ ਉਹ ਡਾਵਾਂ ਡੋਲ ਹੋ ਜਾਂਦਾ। ਉਹੀ ਸਮਾਂ ਹੁੰਦਾ ਜਿੱਥੋਂ ਸਥਿਰ ਰਹਿਣਾ, ਜਿੱਥੇ ਵਾਹਿਗੁਰੂ ਦੀ ਕਿਰਪਾ ਵਾਪਰਨੀ ਹੁੰਦੀ ਹੈ, ਉੱਥੇ ਆ ਕਰਕੇ ਬੰਦਾ ਡਾਵਾਂ ਡੋਲ ਹੋ ਜਾਂਦਾ, ਤੇ ਅਖੀਰ ਤੇ ਆ ਕਰਕੇ ਮਨ ਨੂੰ ਜਿੱਥੇ ਕਿਰਪਾ ਦੀ, ਬਖਸ਼ਿਸ਼ ਦੀ ਕਣੀ ਡਿੱਗਣੀ ਹੁੰਦੀ ਹੈ, ਬੰਦਾ ਭਰਮ ਵਿੱਚ ਡਿੱਗ ਪੈਂਦਾ ਹੈ, ਭੁਲੇਖਿਆਂ ਵਿੱਚ ਡਿੱਗ ਪੈਂਦਾ ਹੈ, ਅਵਿਸ਼ਵਾਸੀ ਹੋ ਜਾਂਦਾ ਹੈ, ਸ਼ੰਕਿਆਂ ਵਿੱਚ ਆ ਜਾਂਦਾ। ਬੜਾ ਚਿਰ ਬੰਦੇ ਦੇ ਸ਼ੰਕੇ ਖਹਿੜਾ ਨਹੀਂ ਛੱਡਦੇ, ਅੰਦਰ ਜਿਹੜੀ ਵਿਚਾਰ ਚੱਲਦੀ ਰਹਿੰਦੀ ਹੈ ਨਾ, ਕਿਉਂਕਿ ਜਦੋਂ ਕੋਈ ਭਾਵਨਾ ਨਾਲ, ਸ਼ਰਧਾ ਨਾਲ, ਵਿਚਾਰ ਨਾਲ ਤੁਰਦਾ ਹੈ ਵੀ ਮੈਂ ਤੇ ਗੁਰੂ ਦੀ ਰਜ਼ਾ ਵਿੱਚ ਤੁਰਿਆ, ਪਰ ਤੁਰਦਿਆਂ ਜਾਂਦਿਆਂ ਜਦੋਂ ਸਮਾਂ ਪੈਂਦਾ ਨਾ ਸਾਡੇ ਮੁਤਾਬਕ, ਉਹ ਸਮਾਂ ਜਿਹੜਾ ਫਿਰ ਬੰਦੇ ਦੇ ਅੰਦਰ ਦੇ ਵਿਸ਼ਵਾਸ ਨੂੰ ਡੁਲਾਉਣ ਦਾ ਕੰਮ ਕਰਦਾ ਹੈ ਕਿ ਇੰਨਾ ਸਮਾਂ ਹੋ ਗਿਆ, ਕੁਝ ਹੈ ਵੀ ਕਿ ਨਹੀਂ, ਸ਼ੰਕੇ

वाहेगुरु जी का खालसा, वाहेगुरु जी की फतेह।

ਗੁਰੂ ਕੀ ਪਿਆਰੇ ਸਾਧ ਸੰਗਤ ਜੀ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਜੀ। ਗੁਰੂ ਤੇ ਗੁਰੂ ਦੀ ਸਾਧ ਸੰਗਤ ਬਖਸ਼ਣ ਹਾਰ ਆ ਜੀ, ਬਖਸ਼ ਲੈਣਾ ਜੀ। ਆ ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ।

ਵੱਡ ਭਾਗੇ ਹਾਂ। ਕੋਟੀ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਅੱਜ ਦੇ ਦੀਵਾਨਾਂ ਦੇ ਅੰਦਰ ਭਾਈ ਕਿਰਨਪਾਲ ਸਿੰਘ ਜੀ, ਤਿੰਨਾਂ ਦੇ ਸਪੁੱਤਰ ਬੇਟੇ ਦਾ ਜਸਨੀਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ। ਮਾਲਕ ਦੀ ਬਾਣੀ ਦੇ ਨਾਲ ਜੁੜ ਰਹੇ ਹਾਂ। ਆਓ ਗੁਰਮੁਖ ਪਰਿਵਾਰ ਨੂੰ ਬਹੁਤ ਬਹੁਤ ਵਧਾਈ। ਆਓ ਇੱਕ ਸ਼ਬਦ ਦੀ ਹਾਜ਼ਰੀ, ਆਓ ਮਿਲ ਕੇ ਸਾਰੇ ਹੀ ਗਾਇਨ ਕਰੀਏ।

ਬੱਚੇ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸਾਡੇ ਵਿਚਕਾਰ ਸਾਡੇ ਵੀਰ ਪ੍ਰੀਤਮ ਸਿੰਘ ਜੀ ਪ੍ਰੀਤ ਪਹੁੰਚੇ ਹੋਏ ਹਨ। ਉਹਨਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਸਮੇਂ ਦੇ ਮੁਤਾਬਿਕ ਸਮਾਪਤੀ ਹੋ ਜਾਏਗੀ। ਕੇਵਲ 5-7 ਮਿੰਟ ਦਾ ਜਿਹੜਾ ਸ਼ਬਦ ਹੈ ਅਸੀਸ ਵਜੋਂ ਉਹਨਾਂ ਨੇ ਆਪ ਜੀ ਨੂੰ ਸਰਵਣ ਕਰਾਉਣਾ ਹੈ। ਉਹਨਾਂ ਪਾਸੋਂ ਆਪ ਜੀ ਅਸੀਸ ਦਾ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਸਤਿਗੁਰ ਜੀ ਦਾ ਕੋਟਾਂ ਕੋਟ ਧੰਨਵਾਦ ਕਰਦੇ ਹਾਂ। ਬੜੇ ਪਿਆਰੇ ਕੀਰਤਨੀ ਭਾਈ ਕਿਰਨਪਾਲ ਸਿੰਘ ਜੀ ਜਿਨ੍ਹਾਂ ਵੱਲੋਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ। ਅੱਜ ਦਾ ਇਹ ਦੀਵਾਨ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਵਜੋਂ ਕਰਵਾ ਰਹੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਮਨ ਦੀਆਂ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰਨ, ਰਹਿੰਦੇ ਕਾਰਜ ਸਫਲੇ ਕਰਨ। ਇਸੇ ਤਰ੍ਹਾਂ ਹੀ ਗੁਰਦਰਬਾਰ ਦੀਆਂ ਹਾਜ਼ਰੀਆਂ ਭਰਨ ਦੀ ਸੇਵਾ ਕਰਨ ਦੇ ਸੁਨਤ ਬਖਸ਼ੀ ਰੱਖਣ ਜੀ। ਸਮੋਸਾ ਸੰਗਤ ਦਾ ਧੰਨਵਾਦ। ਆਓ ਸੰਤ ਨਾਮ ਹਰ ਚਸ ਗਾਇਓ, ਪੜ੍ਹ ਕੇ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ, ਤੇਰੇ ਤੁਮਰੀ ਕਿਰਪਾ ਮੈਂ

ਦੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ

ਮੁਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹਿਤ ਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸ਼ਬਦ ਕਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਵਿਦਾਵੇ ਤਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼ਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਬੋਲੋ ਜੀ। ਇਹ ਨਿਮਾਣੀਆਂ ਦੇ ਮਾਣ ਤਾਣੀਆਂ ਦੇ ਤਾਣ ਨਿਊਟੀਆਂ ਦੀ ਔਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ ਆਪ ਜੀ ਦਾ ਕੋਟੀ ਕੋਟ ਧੰਨਵਾਦ ਹੈ। ਸਤਿਗੁਰੂ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਰਬੱਤ ਸੰਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਉਪਰੰਤ ਦੀਵਾਨਾਂ ਦੀ ਸਮਾਪਤੀ ਹੋਈ। ਸਤਿਗੁਰੂ ਜੀ ਪਾਤਸ਼ਾਹ ਸਾਰਾ ਦਿਨ ਪਾਤਸ਼ਾਹ ਜੀ ਆਪ ਜੀ ਨੇ ਰਹਿਮਤਾਂ ਕੀਤੀਆਂ। ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਸੁਭ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਰਹਿਣ ਰਹਿਮਤਾਂ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਦੇ ਸੁਖਾਸਨ ਸਾਹਿਬ ਜੀ ਦੀ ਸੇਵਾ ਹੋਈ। ਇਸ ਵੇਲੇ ਸਾਹਿਬ ਜੀ ਦੀ ਬਾਣੀ ਪੜ੍ਹੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਨੇ ਕਬ ਕਰ ਦੀਆਂ ਪੁੱਲਾਂ ਹੋਈਆਂ ਜਾਣ ਬੱਚੇ ਜਾਣ ਕੇ ਮੁਆਫ ਕਰਨਾ ਅੱਗੋ ਤੋਂ ਸਮਤ ਪ੍ਰਦਾਨ ਕਰਨਾ ਚਾਰ ਪੈਰ ਦਿਨ ਸੁੱਖਾਂ ਪਰਿਆ ਬਤੀਤ ਹੋਇਆ ਚਾਰ ਪੈਰ ਰਹਿਣਾ ਸੁੱਖਾਂ ਪਰੀ ਬਤੀਤ ਕਰਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਕਰਨ ਦੇ ਵੱਲ ਤੁਹਾਨੂੰ ਚਾਉ ਪ੍ਰਦਾਨ ਕਰਨਾ ਆਪ ਜੀ ਕਰੋ ਕਿਰਪਾ। ਆਪ ਜੀ ਆਪ ਨਿੱਜੀ ਸਥਾਨਾਂ ਲਈ ਚਾਲੇ ਪਾਓ ਰਾਹ ਪੈਂਡੇ ਵਿੱਚ ਆਪਣੀ ਸੇਵਾ ਤੇ ਲੈਣ ਦਾ ਬਲ ਬਖਸ਼ਿਸ਼ ਕਰਨਾ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ ਵਾਹਿਗੁਰੂ
1: ਬਦਲੀ ਤਾਂ ਰੇਟ ਬਦਲੀ ਗਿਆ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਰ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਸ੍ਰੀ ਮੁੱਖ ਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰ ਜੀ ਦੇ ਪਾਵਨ ਅੰਗ 613 ਅਤੇ 14 ਉੱਪਰ ਸੁਭਾਇਮਾਨ ਹਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਸ਼ਬਦਾਂ ਵਿੱਚ ਇਹ ਕਿਰਪਾ ਕੀਤੀ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਠਾਕੁਰ ਜੀਓ, ਸਭਨਾ ਜੀਆਂ ਨੂੰ ਤੁਹਾਡਾ ਹੀ ਆਸਰਾ ਹੈ, ਤੁਹਾਡਾ ਹੀ ਭਰੋਸਾ ਹੈ। ਤੁਸੀਂ ਆਪ ਹੀ ਸਦੀਵ ਕਾਲ ਜੀਵ ਦੀ ਰੱਖਿਆ ਕਰਦੇ ਆ ਰਹੇ ਹੋ। ਮਾਤ ਗਰਭ ਵਿੱਚ ਵੀ ਆਪਣੀ ਯਾਦ, ਆਪਣਾ ਸਿਮਰਨ ਦੇ ਕਰਕੇ ਤੁਸੀਂ ਉਸ ਗਰਭ ਦੀ ਅਗਨ ਤੋਂ ਜੀਵ ਨੂੰ ਬਚਾਇਆ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਇਸ ਸੰਸਾਰ ਦੀ ਵਿਕਾਰਾਂ ਦੀ ਅੱਗ, ਦੁੱਖਾਂ ਰੋਗਾਂ ਕਲੇਸ਼ਾਂ ਦੀ ਅੱਗ ਤੋਂ ਵੀ ਆਪ ਹੀ ਕਿਰਪਾ ਕਰਕੇ ਬਚਾਵੋ। ਜਿਨ੍ਹਾਂ 'ਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ, ਉਹ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਨੂੰ, ਕਿਰਪਾ ਨੂੰ ਹੀ ਵੱਡਾ ਮੰਨਦੇ ਹਨ। ਪਰ ਕੁਝ ਲੋਕ ਸੰਸਾਰ ਜਗਤ ਦੇ ਵਾਹਿਗੁਰੂ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੂੰ ਵੱਡਾ ਕਰਕੇ ਮੰਨਦੇ ਹਨ ਅਤੇ ਪਰਮਾਤਮਾ ਦਾਤਾਰ ਨੂੰ ਤ੍ਰਿਣ ਸਮਾਨ ਮੰਨਦੇ ਹਨ। ਉਹ ਲੋਕ ਜਗਤ ਸੰਸਾਰ ਵਿੱਚ ਖੁਆਰ ਹੁੰਦੇ ਹਨ। ਪਰ ਜਿਨ੍ਹਾਂ 'ਤੇ ਪਰਮਾਤਮਾ ਦੀ ਬਖਸ਼ਿਸ਼ ਮਿਹਰਾਮਤ ਹੋ ਜਾਂਦੀ ਹੈ, ਉਹ ਲੋਕ ਪਰਲੋਕ ਵਿੱਚ ਉਸ ਨੂੰ ਹੀ ਆਪਣਾ ਸਹਾਈ ਮੰਨਦੇ ਹਨ। ਉਹਨਾਂ ਨੂੰ ਪਤਾ ਹੈ ਕਿ ਪ੍ਰਭੂ ਦੀ ਸੰਗਤ, ਗੁਰੂ ਪਿਆਰਿਆਂ ਦੀ ਸੰਗਤ ਹੀ ਹੈ ਜਿਹਦੇ ਵਿੱਚ ਬੈਠ ਕੇ ਉਸ ਪਰਮਾਤਮਾ ਪਰਮੇਸ਼ਵਰ ਦੇ ਦੀਦਾਰ ਹੁੰਦੇ ਹਨ। ਉਹ ਪਰਮਾਤਮਾ ਨਾਲ ਸੰਗਤ ਵਿੱਚ ਜੁੜ ਕੇ ਹੀ ਆਨੰਦ ਪ੍ਰਾਪਤ ਕਰਦੇ ਹਨ। ਇਹ ਪਾਵਨ ਪਵਿੱਤਰ ਸ਼ਬਦ ਅੱਜ ਗੁਰੂ ਸਾਹਿਬ ਜੀ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਕਿ ਵਾਹਿਗੁਰੂ ਹੀ ਲੋਕ ਪ੍ਰਲੋਕ ਦਾ ਸਹਾਈ ਹੈ, ਦੁੱਖਾਂ ਸੁੱਖਾਂ ਵਿੱਚ ਸਹਾਰਾ ਬਣਨ ਵਾਲਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਧਰਮ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਉ, ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹਿ ਮਿਟਾਵਉ। ਸਿਮਰਉ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ, ਬੇਦ ਪ੍ਰਾਣ ਸਿਮਰਤ ਸੁਦਾਖਿਰ, ਕੀਨੇ ਰਾਮ ਨਾਮ ਏਕਾਖਿਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਤ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨਿ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੁਛ ਸੁੱਝੈ।
ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਹਨੁ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨੁ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸੁਮਾਨੀ, ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ।

ਕਿਸੈ ਬੁਝਾਵਤ ਨੀਰਾ, ਉਪਾਲ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਤਨੰਤਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਸ਼ਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਬਾਹੇ। ਜਿਹ ਪ੍ਰਸਾਦ ਸੁਗੰਧਿਤ ਤਨ ਲਾਭ ਹੈ, ਤਿਸ ਕੋ ਸਿਮਰਤ ਪਰਮ ਗਤ ਪਾਵ ਹੈ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਹੇ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ, ਤਿਸਹੇ ਤਿਆਗ ਕਤ ਅਵਰ ਲੁਭਾਵਹਿ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਅਠ ਪਹਿਰ ਤਾਕਾ ਜਸ ਗਾ ਵੀਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੂ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ, ਨਾਨਕ ਪਤ ਸੇਤੀ ਕਰ ਜਾਵੇ। ਜੇ ਪ੍ਰਸਾਦ ਆਰੋ ਕੰਚਨ ਦੇਹੀ, ਲਿਵਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵਹਿ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਚਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤਿਸਹਿ ਧਿਆਈ। ਤਿਸਹਿ ਧਿਆਏ ਜੋ ਏ ਕਲਖੈ, ਈਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੈ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾਧ ਸਾਧ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੁ ਸਦਾ ਅਨੂਪ। ਜੇ ਪ੍ਰ

ਹੈ ਜੀਤਾ ਸੁਣੈ ਤੇਤਾ ਬਖਿਆਨੈ ਸਾਧਗਿ ਉਪਮਾ ਤਿਉ ਗੁਣ ਤੇ ਦੂਰ ਸਾਧਗਿ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ

ਨੈ ਨਾਮ ਲਾਇ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ। ਰੂਪ ਸਤ ਜਾ ਕਰ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹੀ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਈ ਤਿਸੇ ਸਫਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਇ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸਿਰ ਸੁ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸੇ ਆਇਆ ਸਵਾਦੁ ਪ੍ਰਭ ਕੈ ਰੰਗ ਰਾਜਨ ਰਹੀ ਗੁਰ ਕੈ ਬਚਨ ਪਦਾਰਥ ਲਈ ਹੋਏ ਦਾਤੇ ਦੁਖ ਘਟਨ ਹਾਰ ਜਾ ਕੈ ਸੰਗ ਕਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕਾਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਖੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭਿਖਨਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਚ ਸੁਣਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਪਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ ਬਸਤ ਮਾਏ ਲੈ ਬਸਤ ਬਗੜਾਈ ਤਾਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੈ ਆਪਣੇ ਜਨਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭੇ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾਸ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕਾਢ ਤਾਪ ਤਾਕੋ ਰਾਖ ਦੇ ਕਰਾਤ ਮਾਨਸ ਯਤਨ ਕਰਤ ਬਭਾਤ ਤਿਸਕੇ ਕਰਤ ਬਿਰਥੇ ਜਾਤ ਮਾਰਨ ਰਾਖੈ ਵਰਨ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਕਵਿਡਾਣੀ ਬਾਰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਚਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੈ ਨਾਮ ਸੁਮਾਨੇ ਉੱਠਤ ਬੈਠ ਸੋਵਤ ਨਾਮ ਕਹੁ ਨਾਨਕ ਜਿਨ ਕਹਿ ਸੁਦਕਾਮ ਬੋਲੋ ਜਾ ਜੀ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਤਾਤ ਕਰੈ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੋਆ ਹੋਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਕਾਨੂ ਤਿਸ ਕਾ ਗੁਣ ਕਹਿ ਕ ਨ ਜਾਨੂ ਆਠ ਪੈਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸੇਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨੇ ਆਪਣਾ ਤਿਨ ਜਨ ਦੇਹੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਬ ਸਰਬ ਸੁਖ ਪਾਵੈ ਤਿਸ ਕੈ ਦਰਸਪਾ ਮਿਟਾਵੈ ਅਵਰ ਸਿਆਨਵ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵੋ ਕਉ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੇ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਫਲ ਸੁਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੈ ਪਾਲ ਤਿਸ ਸੇਵਕ ਕੇ ਕਾਰਜ ਰਾਜ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਉਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲਈ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ

ਕਹਿਣਾ ਸੋ ਆਪੇ ਕਹਿ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਈ ਸਮਾਏ। ਇਸਤੇ ਹੋਏ ਸੁਨਾਹੀ ਬੁਰਾ ਉਰੈ, ਕਹੋ ਕਿਨੈ ਕਛ ਕਰਾ, ਆਪ ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੁਸਰ ਹੋਏ ਤਾਂ ਸੋਝੀ ਪਾਏ, ਜਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਉਹ ਜਾਨ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਓ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਰਿਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਹਿ ਸੁਆਉ, ਜਨ ਕਹਿ ਸੰਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀਰਤ ਰਹਿ ਚਿੰਦ, ਵਾਸ ਨਿਤਿਆ ਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਤਨ ਕੇ ਪਰਲਿਓ ਭੰਡਾਰ, ਨਾਨਕ ਗੁਰਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜਾਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਉ, ਗੁਣ ਗੋਬਿੰਦ ਅੰਮ੍ਰਿਤ ਰਸ ਪੀਉ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀ ਕਲਾ ਲੇ ਰਤਨ, ਸੁਣਤ ਕਮਾਵਤ ਹੋ ਤੁਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸਬਦਨਾਦ ਵਾਜੈ, ਸੁਣ ਸੁਣ ਅੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਕੁਦਰੇ ਤਿਨ ਕੈ ਸਾਥੇ, ਚਰਨ ਜੋਗ ਸੁਨ ਚਰਨੀ ਆਏ, ਕਰ ਕਿਰਪਾ ਪ੍ਰਭਾ ਮਿਲਾਏ, ਮਿਟ ਗਏ ਬੈਰ ਭਏ ਸਬਰੇ, ਨਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਹਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭਰੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਵੀਰ, ਸਾਵਧਾਨੀ ਕਾਗਰ ਚੀਰ, ਸੁਖਮਨੀ ਸਹਿਜ ਗੋਬਿੰਦ ਗੁਨਾਮ, ਜਿਸ ਮਨ ਵਸੈ ਸੋਹਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰ ਪ੍ਰਗਟ ਸਭ ਲੋਏ, ਸਭ ਤਿਉਜ ਪਾਏ ਅਸਥਾਨ, ਬਹੁਰ ਨਾ ਹੋ ਗਿਆ ਵਣ ਜਾਨ, ਹਰ ਤਨ ਕਾਟ ਚੱਲਿਆ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਇਕ ਦ੍ਰਿਸ਼ਟੇਤਾ, ਏ ਫਲ ਕਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਦਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ, ਸਗਲ ਮਤਾਂਤ ਕੇਵਲ ਹਰਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤ ਕਰਮ ਪ੍ਰਪਾਏ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ

ਆਸੁ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਰੀਆ, ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੇਨ ਦੇਹ ਨੇ ਮਾਣੀ, ਦੇਹ ਨੇ ਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਉਹ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੁ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਅੱਖ ਵਖਾਣ ਆਏ, ਅੱਖ ਹੈ ਤਾਂ ਵੇਖਾ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ।
ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਹਾਂ ਕੀਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਤੂ ਵਹੁ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ, ਸਹਿਜ ਉਪਜੈ ਇਹ ਸਹਿਸਾ ਇਵਜਾਏ। ਜੀ ਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਏ ਹਾਰਿਆ।

ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਏ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਬਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕਸ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਇਹ ਵੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਇਹ ਵੜਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਹਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਇਹ ਰਸਨਾ ਤੂੰ ਆਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ
ਪਿਆਸ ਨਾ ਜਾਏ ਹੋਰਤ ਕਿਤੈ ਜੇਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਕ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋਤ ਤਹਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੇ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਚੈ ਸੁਣਨੈ ਨੂੰ ਪਠਾਏ ਸਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਅਲਖ ਵੇਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਾਹੋ ਸਚੈ ਸੁਣਨੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹੇਲਾ ਸਾਚੈ ਘਰ ਗਾਵਹੋ ਗਾਵੋ ਤਾਂ ਸੁਹੇਲਾ ਘਰ ਸਾਚੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੈ ਨਾਨਕ ਸੱਚ ਸੋਹੇਲਾ ਸੱਚੈ ਕਰ ਗਾਵਹੇ।

ਇਹਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਕਰਕੇ ਬੋਲਾਓ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਾਓ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ

ਕੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ। ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲ ਤਿਲੋ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ ਸਤਿਗੁਰੂ ਜੀ ਦਰੋਂ ਘਰੋਂ, ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਜੀ ਜੋ ਜੋ ਸੰਗਤਾਂ ਆਪ ਜੀਆਂ ਨੂੰ ਸਤਿਗੁਰੂ ਜੀ ਦਰਸ਼ਨ ਭੇਟਾ ਹੋਈ ਹੈ, ਮਹਾਰਾਜ ਜੀ ਗੁਰਮਤ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ, ਸਤਿਗੁਰੂ ਜੀ ਬਾਣੀ ਅਤੇ ਬਾਣੀ ਦੇ ਨਾਲ ਜੋੜ ਲੈਣਾ, ਸਤ ਸੰਗਤ ਦੇ ਨਾਲ ਰਲਾ ਲੈਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਸਤਿਗੁਰੂ ਜੀ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ। ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ। ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੇ ਯੋਗ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਤ ਅਪਰਾਧ ਕਰਤ ਹੈ ਜਿਤੇ, ਜਨਨੀ ਚੀਤ ਨਾ ਰਾਖਸ ਤੇਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮਹਿ, ਤਾਰ ਹੋ ਤਾਰਨ ਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤੰਤਾਂ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ, ਤਾਂ ਜੋ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਹੱਲਾ ਦੂਜਾ
1: ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਮਾਓ ਸਿੱਖ ਨਾ ਹੁਕਮ ਸਮਾਇ ਲੈ ਕਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਏ ਆਖ ਨਾ ਜਾ ਪਈ ਜੇ ਕਿਸੇ ਆਲੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰ ਗਾਸ ਪੌੜੀ।

ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਚੰਦ ਫਿਰੈ ਸਿਰ ਭਾਰ।

0: ਗਾਵੇ ਰਾਜੇ
1: ਰਾਣੀਆਂ ਬੋਲੇ ਅਲਪਤਾਲ ਲਗਟਕਿਆਂ ਕੇ ਮੁੰਦਣੇ ਲਗਟਕਿਆਂ ਕੇ ਹਾਰ ਜਿਤਨ ਪਾਈਏ ਨਾਨਕਾ ਸੇਤਨ ਹੋਵੇ ਚਾਰ
2: ਗਿਆਨ ਨਾ ਗੱਲੇ ਢੂੰਡੀਏ ਕਤਨਾ ਕਰਲਾ ਸਾਰ ਕਰਮ ਲੈ ਤਾਂ ਪਾਈਏ ਔਰ ਇੱਕ ਮਤ ਹੁਕਮ ਖੁਆਰ ਪੌੜੀ ਨਦਰ ਕਰੇ।

0: ਗੁਣਵੰਤਿਆਂ ਪਾਛਾਰ ਮੁਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪਈ ਕੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਈ ਉਪੜੀ ਚਾਂਚੜ ਪਵੇਂਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਨੇ

0: ਕਹਿਰੇ ਹਿੰਸ ਕਹਿਰੇ ਮੋਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਪਿੜਨਾ ਵੇ ਕਿਸ ਥਾਏ ਨਾ ਪਾਈ ਰਹਿ ਬਿਬਾਣੀ ਮਣੀ ਮਸਾਣੀ ਅੰਧਨ ਜਾਣੇ ਫਿਰ ਪਛਤਾਣੀ
1: ਸੋ ਸੁਖ ਪਾਏ ਹਰ ਕਾ ਨਾਮ ਵਸਾਏ

ਸੱਚਾ ਵੇਖੈ ਸੋਏ, ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ, ਜਿਨ ਕੀ ਲੈ ਕੇ ਪਤ ਪਵੇ, ਚੰਗੇ ਸੇ ਕੇ ਪੌੜੀ ਤੁਰ ਕਰਮ ਜਿਨ ਕੁਤ ਉਤਪਾਇਆ।

ਸਿਲ ਪੂਜ ਬਗਲ ਸਮਾਧਨ ਝੂਠ ਬੁਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰਗ ਦੋ ਧੋਤੀ ਬਸਰ ਕਪਾਟੰਗ ਜੇ ਜਾਣਸ ਬਰਮੰਗ ਕਰਮੰਗ ਸਫ ਕੁਟ ਨਿਸ਼ਚੋ ਕਰਮੰਗ ਕਹੋ ਨਾਨਕ ਨੇਚੋ ਧਿਆਵੈ ਫਿਰ ਸਤਿਗੁਰ।

ਗੁਰੂ ਪਿਸਾ ਜਿਨਵਾ ਜੀ ਪਰਮ ਪਿਆਰੀ ਸਾਧ ਸੰਗਤ ਭਾਗੇ ਹੋ ਜੋ ਮਿੱਤਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਕੀ ਵਾਰ ਦਾ ਕੀਰਤਨ ਸ਼ਰਧਾ ਭਾਵਨਾ ਦੇ ਅਨੁਸਰਨ ਕੀਤਾ ਹੈ। ਆਉਣ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੁਸੀ ਪੀ ਸਚ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੈ ਤੇਰੇ ਸੇਵਕ ਕੋ ਭਉ ਕਿਛ ਨਹੀਂ ਜਮ ਨਹੀਂ ਆਵੈ ਨਿਰੈ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤੂੰ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕਿਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁੱਕੈ ਸਭ ਸੋਗ ਸੰਤਾਪੇ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੁਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਬਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਾ ਤੁਮ ਰਾਖਣ ਹਾਰੇ

ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹ ਤਾਰਹ ਤਾਰਣ ਹਾਰੇ ਮਾਧੋ ਤੂ ਠਾਕ।

0: कहाओ किते कौम रस मन करण हार तृण जन तू दाता मांगन कौ सगली दान देहे प्रभ पन खिन मह अवर खिन मह अवरा अचरज चलत तुम्हारे रूढ़ो गुड़ो गहर गंभीरो उचो अगम अपारे साध संग जो तुम्हें मिलायो तो सुनी तुम्हारी बाणी आनंद भया पेखत ही नानक प्रताप पुरख निर्बाणी साध संग जो तुम्हें मिलायो तो सुनी तुम्हारी बाणी आनंद भया पेखत ही नानक प्रताप पुरख निर्बाणी वाहिगुरु जी का खालसा वाहिगुरु जी की फतेह जुगो जुग अटल तन तन साहिब श्री गुरु ग्रंथ साहिब महाराज जी की पावन हजूरी अंदर जड़ बैठी अति सत्कारयोग सात संगत जीओ वड़े भागों वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सबाक समां सतगुरां दी मेहरामत सदका सानू सारिआं नूं सतसंगत विच जुड़न दा नसीब है। हुण आप जी ने गुरु घर दे हाजूरी कीर्तनी है सत्कार योग भाई साहब भाई हरभजन सिंह जी लहरी साहब उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहब महाराज जी ने प्रकाशमान होके जो सानू हुक्म दी दात बख्शिश कीती है वो पावन हुक्म धन गुरु अर्जुन साहब महाराज दीन दुनिया दे मालक सच्चे पातशाह शहीदां दे सरताज शांति दे पुंज जिन्हां दी वडियाई विच पट साहिबाना ने बचन कहे ने जब लो ने भाग ललार उदय तब लो भ्रम ते फिरते बहुत आयो कल कोर समुंदर मैं बूढ़त थे कब हूं मिट है नहीं रे पछुतायो तत विचार यह मथुरा जग तारन को अवतार बनायो जपियो जिन अर्जुन देव गुरु फिर संकट जोन कर बनाया है। जिन्हां ने अपनी रसना दे नाल धन गुरु अर्जुन साहब महाराज धन गुरु अर्जुन साहब महाराज याद कर लिया ना वो गर्भजुनी विच नहीं आउंदी ऐसे दीन दयाल सतगुरु उन्हां दी रसना तो उच्चारण किया है। अज दा इह हुक्म है राग सोरठ धन गुरु ग्रंथ साहब महाराज जी दे 613 14 अंग ते सवाए मान आओ गुरमुखो अज मेरे सतगुरां ने इस पावन शब्द विच की बख्शिश रहमतां कीतियां ने। विचार दी आरंभता तो पहलां एक बार मन बिरतियां जरूर एकाग्र कर लिए रसना दी पवित्रता वास्ते मन दी एकाग्रता वास्ते एक बार करो कृपा दिओ आसीस ते आखो जी सतनाम श्री वाहिगुरु साहिब जी। फिर बख्शिश करो ते आको जी सतनाम श्री वाहेगुरु साहिब जी। थोड़ा जिहा इहदा केंद्रीय भाव सांझा कर लिए। इहदे विच सतगुरां ने जिक्र किया भी परमात्मा वो जिवें मां दे पेट विच साडी रखिया करदा है ना, उसे तरह संसार दे विच भी रखिया करन वाला वो परमात्मा सानू वकारां दी अग तो बचाउण वाला। ते धन गुरु अर्जन साहब महाराज जी कहते हैं ऐसे परमात्मा दे चरणां च मेरी अरदास है, बेनती है, हे परिपूर्ण परमात्मा मैनू लोक विच भी तेरा ही सहारा है ते परलोक विच ही, क्योंकि तू ही साडी दुख सुख वेले बांह फड़न वाला है। ये पहलियां पंक्तियां कुछ राहो दियां पंक्तियां विच महाराज जी ने ऐसी बख्शिश की थी। पहली पंक्ति महाराज ने इथों आरंभ की, मात गर्भ मैं आपन सिमरन देन तह तुम राखण हारे। मात गर्भ मां दे पेट विच धन गुरु अर्जन साहब महाराज जी अरदास कर, हे परमात्मा जिवें सानू तुसी मां दे पेट विच अपनी याद बख्श के सिमरन बख्श के उत्थे साडी रख्या कीती तह तुम राखणहार। हुण संसार दे विच भी बड़ियां अग्गां बल रहियां ने, कृपा करके जी उत्थे साडी रख्या कीती जे ना इत्थे भी साडी रख्या करो। पावक सागर, पावक कहिंदे ने अग नूं, सागर कहिंदे ने समुंदर। इस संसार दे विच इक ते पाणी नाल भरिया लपालप समुंदर है, पर एक पवजल संसार है जिहदे विच पाणी नहीं, जिहदे विच अग भरी पई ते अग दीआं लाटां उठ रहीआं। महाराज जी कहिंदे ने हे परिपूर्ण परमात्मा इस संसार पवजल विच बल रहीआं जिहड़ीआं अग दीआं लाटां ने ना, ਉਹਦੇ ਵਿੱਚ ਸਾਰੇ ਮਨੁੱਖਤਾ ਸੜ ਰਹੀ ਹੈ, ਸਵਾਹ ਹੋ ਰਹੀ ਹੈ, ਕਿਰਪਾ ਕਰਕੇ ਸਾਨੂੰ ਉਸ ਅੱਗਾਂ ਤੋਂ ਬਚਾ ਲਓ। ਹੁਣ ਕਈ ਵਾਰੀ ਸਵਾਲ ਪੈਦਾ ਹੁੰਦਾ ਹੈ ਕਿਹੜੀ ਅੱਗ ਹੈ ਜਿਸ ਅੱਗ ਨੇ ਬੰਦੇ ਦੇ ਜੀਵਨ ਨੂੰ ਸਾੜ ਕੇ ਸਵਾਹ ਕਰ ਛੱਡਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਨੰਦ ਸਾਹਿਬ ਦੇ ਵਿੱਚ ਤੁਸੀਂ ਬੋਲ ਪੜ੍ਹਦੇ ਹੋ, ਉਹ ਕਹਿੰਦੇ ਨੇ ਜਿਸ ਤਰ੍ਹਾਂ ਮਾਂ ਦੇ ਪੇਟ ਵਿੱਚ ਅੱਗ ਦੇ ਵਿੱਚ ਬੱਚੇ ਨੂੰ ਬਚਾਇਆ ਹੈ ਨਾ, ਇਸੇ ਤਰ੍ਹਾਂ ਬਾਹਰ ਵੀ ਅੱਗ ਬਲ ਰਹੀ। ਬਾਹਰ ਕਿਹੜੀ ਅੱਗ? ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇ, ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭੱਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਦੀ ਅੱਗ ਤ੍ਰਿਸ਼ਨਾ ਦੀ ਅੱਗ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾ। ਇਹ ਮਾਇਆ ਜਿੱਤ ਹਰ ਵਿਸਰੇ ਮਹੋ ਪੁਜੇ ਪਾਹੋ ਦੂਜਾ ਲਾ। ਇਸ ਸੰਸਾਰ ਦੇ ਵਿੱਚ ਅੱਗ ਹੈ, ਮਾਇਆ ਦੀ ਅੱਗ ਹੈ, ਕਾਮ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਲੋਭ ਦੀ ਅੱਗ ਹੈ, ਅਹੰਕਾਰ ਦੀ ਅੱਗ ਹੈ, ਇਹ ਜਿਹੜੀਆਂ ਸਾਨੂੰ ਅੱਗਾਂ ਸਾੜ ਰਹੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਰਹਿਰਾ ਸਾਹਿਬ ਦਾ ਮੈਂ ਸ਼ਬਦ ਆਪ ਸੰਗਤਾਂ ਨਾਲ ਸਾਂਝਾ ਕਰਨਾ ਚਾਹਾਂ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਉਹ ਕਹਿੰਦੇ ਨੇ, ਇੱਕ ਤੇ ਸੰਸਾਰ ਦੇ ਵਿੱਚ ਸਮੁੰਦਰ ਦਰਿਆ ਨਜ਼ਰ ਆਉਂਦੇ ਨੇ ਪਾਣੀ ਨਾਲ ਭਰੇ ਹੋਏ। ਹੁਣ ਜਿਹੜੇ ਪਾਣੀ ਨਾਲ ਭਰੇ ਹੋਏ ਸਮੁੰਦਰ ਦਰਿਆ ਨੇ ਉਹਨਾਂ ਨੂੰ ਬੰਦਾ ਰੋਜ਼ ਪਾਰ ਕਰਦਾ, ਕੋਈ ਬੇੜੀ ਤੇ ਚੜ੍ਹ ਕੇ ਦਰਿਆਵਾਂ ਨੂੰ ਪਾਰ ਕਰ ਜਾਂਦਾ। ਉਹ ਵੱਡੇ ਵੱਡੇ ਸਮੁੰਦਰ ਨੇ ਤੇ ਵੱਡੇ ਵੱਡੇ ਸ਼ਿਪ ਨੇ, ਉਹਨਾਂ ਸ਼ਿਪਾਂ ਦੇ ਵਿੱਚ ਆਪਾਂ ਵੀ ਇੱਕ ਦੂਜੇ ਦੇਸ਼ਾਂ ਦਾ ਵਪਾਰ ਚੱਲ ਰਿਹਾ, ਇੱਕ ਦੇਸ਼ ਤੋਂ ਸਮਾਨ ਚੁੱਕਦੇ ਨੇ ਦੂਸਰੇ ਦੇਸ਼ਾਂ ਦੇ ਵਿੱਚ, ਮਨੁੱਖ ਵੀ ਉਹਨਾਂ ਵਿੱਚ ਪਹਿਲਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾਇਆ ਕਰਦੇ ਸਨ। 100 ਸਾਲ ਪਹਿਲਾਂ ਤੁਸੀਂ ਪਿੱਛੇ ਚਲੇ ਜਾਓ ਜਦੋਂ ਹਵਾਈ ਜਹਾਜ਼ ਨਹੀਂ ਸਨ ਇੰਨੀ ਤਰੱਕੀ ਦੇ ਵਿੱਚ, ਉਸ ਵੇਲੇ ਬੰਦੇ ਨੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾਣਾ ਸੀ ਤੇ ਸਮੁੰਦਰਾਂ ਦੇ ਰਾਹੀਂ ਸ਼ਿਪਾਂ ਦੇ ਰਾਹੀਂ ਜਾਂਦੇ ਸਨ। ਤੇ ਉਹ ਸ਼ਿਪ ਜਿਹੜੇ ਅੱਜ ਵੇਖੋ ਬੰਦੇ ਨੇ ਚਲੋ ਬੜੀ ਤਰੱਕੀ ਕੀਤੀ, ਬਹੁਤ ਬੰਦੇ ਨੂੰ ਇਹਨੇ ਦੁਨੀਆਂ ਨੂੰ ਛੋਟਾ ਕਰ ਦਿੱਤਾ। ਅੱਜ ਤੁਸੀਂ ਇੰਡੀਆ ਦੇ ਵਿੱਚੋਂ ਕੈਨੇਡਾ ਅਮੈਰੀਕਾ ਆਉਣਾ ਹੋਵੇ ਹਵਾਈ ਜਹਾਜ਼ ਰੂਹੀ ਤੁਸੀਂ ਆਓ, 15-16 ਘੰਟੇ ਲੱਗਦੇ ਨੇ, 17 ਘੰਟੇ ਦੇ ਵਿੱਚ ਤੁਸੀਂ ਇੰਡੀਆ ਤੋਂ ਇਹਨਾਂ ਦੇਸ਼ਾਂ ਵਿੱਚ ਪਹੁੰਚ ਜਾਂਦੇ। ਪਰ ਜਦੋਂ ਕਿਤੇ ਸ਼ਿਪਾਂ ਰਾਹੀਂ ਆਉਣਾ ਹੁੰਦਾ ਸੀ ਢਾਈ ਮਹੀਨੇ ਲੱਗ ਜਾਂਦੇ ਸੀ ਇਹਨਾਂ ਰਸਤਾ ਤੈਅ ਕਰਨ। ਖੈਰ ਪਰ ਮਹਾਰਾਜ ਜੀ ਦੇ ਅੱਜ ਦੇ ਮੈਂ ਜਿਹੜਾ ਪ੍ਰਮਾਣ ਸਾਂਝਾ ਕਰ ਰਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸ਼ਿਪਾਂ ਦੇ ਵਿੱਚ ਜਹਾਜ਼ਾਂ ਦੇ ਵਿੱਚ ਬੰਦੇ ਸਵਾਰ ਹੁੰਦੇ ਨੇ, ਵੱਡੇ ਵੱਡੇ ਸਮੁੰਦਰ ਪਾਰ ਕਰ ਜਾਂਦੇ, ਦਰਿਆਵਾਂ ਨੂੰ ਬੇੜਿਆਂ ਰਾਹੀਂ ਪਾਰ ਕਰ ਜਾਂਦੇ, ਕੋਈ ਡੁੱਬਦਾ ਨਹੀਂ, ਬਹੁਤ ਘੱਟ ਕਦੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਵੀ ਅੱਜ ਫਲਾਣੀ ਜਗ੍ਹਾ ਤੇ ਸ਼ਿਪ ਜਿਹੜਾ ਸੀ ਉਹ ਪਾਣੀ ਵਿੱਚ ਸਮੁੰਦਰ ਡੁੱਬ ਗਿਆ, ਪਰ ਕਦੀ ਸਾਲਾਂ ਬਾਅਦ ਮਹੀਨਿਆਂ ਬਾਅਦ। ਪਰ ਜਿਹੜਾ ਭਵਜਲ ਸੰਸਾਰ ਹੈ ਨਾ, ਇਹਦੇ ਵਿੱਚ ਜਿਹੜਾ ਬੰਦਾ ਹੈ ਨਾ ਰੋਜ਼ ਡੁੱਬ ਰਿਹਾ ਜੀ, ਰੋਜ਼ ਡੁੱਬ ਰਿਹਾ, ਸਾਰੇ ਡੁੱਬ ਰਹੇ, ਕਦੀ ਕੋਈ ਪਾਰ ਲੰਘ ਜਾਂਦਾ ਬਾਹਰਲੇ ਸਮੁੰਦਰ ਦੇ ਵਿੱਚ ਤੇ ਰੋਜ਼ ਬੰਦੇ ਪਾਰ ਹੋ ਜਾਂਦੇ ਨੇ, ਕਦੀ ਡੁੱਬਦਾ ਹੈ। ਪਰ ਭਵਜਲ ਸੰਸਾਰ ਦੇ ਵਿੱਚ ਰੋਜ਼ ਡੁੱਬ ਰਹੇ ਨੇ, ਕਦੀ ਬੰਦਾ ਪਾਰ ਹੁੰਦਾ। ਉਹ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਤਿੱਤ ਸਰਵਰੜਾ ਹੈ ਆਸਾ ਮਨ ਲੱਭੇ, ਤਿੱਤ ਸਰਵਰੜਾ ਹੈ ਭਈਲੇ ਨੇ ਵਾਸਾ ਪਾਣੀ ਪਾਵਕ ਤਿੰਨੇ ਕਿਹਾ। ਸਰਵਰੜ ਪਤਾ ਕਿਹਨੂੰ ਕਹਿੰਦੇ? ਜਿਹਦੇ ਵਿੱਚ ਪਾਣੀ ਭਰਿਆ ਹੋਵੇ, ਤਲਾਬ ਜਿਹਨੂੰ ਆਪਾਂ ਕਹਿ ਦਿੰਦੇ। ਮਹਾਰਾਜ ਕਹਿਣ ਲੱਗੇ ਆ ਭਵਜਲ ਸੰਸਾਰ ਦੇ ਵਿੱਚ ਇਹ ਜਿਹੜੇ ਵੱਡੇ ਵੱਡੇ ਤਲਾਬ ਨੇ ਸੰਸਾਰ ਹੈ ਨਾ, ਇਹਦੇ ਵਿੱਚ ਪਾਣੀ ਨਹੀਂ ਭਰਿਆ, ਅੱਗ ਭਰੀ ਪਈ, ਅੱਗ ਤੇ ਅੱਗ ਦੇ ਵਿੱਚ ਬੰਦੇ ਸੜ ਰਹੇ ਨੇ, ਡੁੱਬ ਰਹੇ ਨੇ। ਤਿੱਤ ਸਰਵਰੜੇ ਭਈਲੇ ਨਿਵਾਸਾ ਪਾਣੀ ਪਾਵਕ, ਪਾਣੀ ਦੀ ਜਗ੍ਹਾ ਪਾਵਕ, ਪਾਵਕ ਕਹਿੰਦੇ ਨੇ ਅੱਗ ਨੂੰ, ਅੱਗ ਬਲ ਰਹੀ ਇਸ ਭਵਜਲ ਸੰਸਾਰ ਦੇ। ਪਾਣੀ ਪਾਵਕ ਤਿੰਨੇ ਕਿਹਾ ਪੰਕ ਜੋ ਮੋਹ ਪੱਗ ਨਹੀਂ ਚਾਲੇ ਹਮ ਦੇਖਾਂ ਤਹਿ ਡੂਬੀਅਰ। ਮਹਾਰਾਜ ਕਹਿਣ ਲੱਗੇ ਮੈਂ ਵੇਖ ਰਿਹਾ, ਸੁਣ ਨਹੀਂ ਰਿਹਾ, ਕਿਉਂਕਿ ਸੁਣੀ ਜਿਹੜੀ ਗੱਲ ਹੈ ਨਾ ਉਹ ਝੂਠੀ ਹੋ ਸਕਦੀ, ਪਰ ਜਿਹੜੀ ਬੰਦਾ ਵੇਖਦਾ ਆਪਣੇ ਅੱਖਾਂ ਦੇ ਨਾਲ ਉਹ ਕਦੀ ਝੂਠੀ ਨਹੀਂ। ਮਹਾਰਾਜ ਕਹਿਣ ਲੱਗੇ ਹਮ ਦੇਖਾਂ ਤੈ ਡੂਬੀਅਲੇ, ਦੁਨੀਆਂ ਦੇ ਲੋਕੋ ਮੈਂ ਵੇਖ ਰਿਹਾ ਏ ਇਸ ਭਵਜਲ ਸੰਸਾਰ ਸਮੁੰਦਰ ਦੇ ਵਿੱਚ ਲੋਕ ਡੁੱਬ ਰਹੇ ਨੇ, ਸੜ ਰਹੇ ਨੇ, ਵਕਾਰਾਂ ਦੀ ਅੱਗ ਵਿੱਚ ਝੁਲਸ ਰਹੇ ਨੇ, ਤ੍ਰਿਸ਼ਨਾ ਦੀ ਅੱਗ ਵਿੱਚ ਬੰਦੇ ਸੜ ਰਹੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕਬੋਲ ਸਾਂਝਾ ਕਰਾਂ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਉਹ ਬੋਲ ਆਪਣੀ ਰਸਨਾ ਤੋਂ ਉਚਾਰਨ ਕਰਦੇ ਪਏ ਨੇ। ਵਾਹਿਗੁਰੂ ਦੇ ਚਰਨਾਂ ਚ ਅਰਦਾਸ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਦਿੱਤੇ ਲਿਹੋ ਵਾਹ। ਜਦੋਂ ਮਹਾਰਾਜ ਜੀ ਨੇ ਇਸ ਤਰ੍ਹਾਂ ਅਰਦਾਸ ਕੀਤੀ ਨਾ, ਜਗਤ ਜਲੰਦਾ, ਜਗਤ ਦੇ ਅਰਥ ਨੇ ਸੰਸਾਰ, ਜਲੰਦਾ ਦੇ ਅਰਥ ਨੇ ਜਲ ਰਿਹਾ ਸੜ। ਸਿੱਖਾਂ ਨੇ ਸਵਾਲ ਕਰ ਦਿੱਤਾ, ਹੇ ਸਤਿਗੁਰੂ ਤੁਸੀਂ ਕਹਿੰਦੇ ਜੀ ਵੀ ਜਗਤ ਜਲੰਦਾ ਰੱਖ ਲੈ, ਜਗਤ ਸੜਦਾ ਪਿਆ ਹੈ, ਇਹਨੂੰ ਰੱਖ ਲੈ, ਪਰਮਾਤਮਾ ਬਚਾ ਲੈ, ਪਰ ਸਾਨੂੰ ਤੇ ਨਜ਼ਰ ਨਹੀਂ ਆਉਂਦਾ। ਗੋਇੰਦਵਾਲ ਸਾਹਿਬ ਦੇ ਵਿੱਚ ਧਨਾੜ ਲੋਕ ਨੇ, ਗੋਇੰਦਵਾਲ ਸਾਹਿਬ ਘੁੱਗ ਵਸ ਦਾ ਨਗਰ ਹੈ, ਇੱਥੇ ਤੇ ਕੋਈ ਸੜ ਨਹੀਂ ਰਿਹਾ। ਤੁਸੀਂ ਕਹਿੰਦੇ ਜੇ ਸਾਰਾ ਸੰਸਾਰ ਸੜ ਰਿਹਾ, ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਇੱਕ ਹੈ ਬਾਹਰਲੀ ਅੱਗ, ਜਦੋਂ ਕਿਤੇ ਜੰਗਲਾਂ ਦੇ ਵਿੱਚ ਲੱਗਦੀ, ਜੰਗਲਾਂ ਦੇ ਜੰਗਲ ਸਾੜ ਕੇ ਸਵਾਹ ਕਰ ਦਿੰਦੀ, ਉਹ ਸਾਨੂੰ ਅੱਗ ਨਜ਼ਰ ਆਉਂਦੀ। ਘਰਾਂ ਦੇ ਵਿੱਚ ਚੁੱਲ੍ਹੇ ਵਿੱਚ ਤੁਸੀਂ ਅੱਗ ਬਾਲਦੇ ਹੋ, ਭੋਜਨ ਪਾਣੀ ਪਕਾਉਂਦੇ, ਉਹ ਸਾਨੂੰ ਅੱਗ ਨਜ਼ਰ ਆ ਰਹੀ, ਪਰ ਇਸ ਸਰੀਰ ਦੇ ਵਿੱਚ ਬੜੀਆਂ ਅੱਗਾਂ ਬਲ ਰਹੀਆਂ ਨੇ ਜਿਹੜੀਆਂ ਸਾਨੂੰ ਨਜ਼ਰ ਨਹੀਂ ਜੀ ਆਉਂਦੀਆਂ। ਕਿਹੜੀਆਂ ਅੱਗਾਂ ਜੀ? ਉਹ ਹੈ ਕ੍ਰੋਧ ਦੀ ਅੱਗ ਜਿਹੜੀ ਬੰਦੇ ਨੂੰ ਸਾੜ ਰਹੀ, ਲੋਭ ਲਾਲਚ ਦੀ ਅੱਗ ਜਿਹੜੀ ਬੰਦੇ ਨੂੰ ਸਾੜ ਰਹੀ, ਕਾਮ ਦੀ ਅੱਗ ਸਾੜ ਰਹੀ ਜੀ, ਮੋਹ ਦੀ ਅੱਗ ਸਾੜ ਰਹੀ। ਇੱਕ ਜਗ੍ਹਾ ਤੇ ਮਹਾਰਾਜ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਹ ਅੱਗਾਂ ਨੇ ਜਿਹੜੀਆਂ ਸਾੜ ਰਹੀ, ਵਕਾਰਾਂ ਦੀ ਅੱਗ ਬੰਦੇ ਨੂੰ ਸਾੜ ਰਹੀ, ਤ੍ਰਿਸ਼ਨਾ ਦੀ ਅੱਗ ਸਾੜ ਰਹੀ ਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਤੁਹਾਨੂੰ ਨਜ਼ਰ ਨਹੀਂ ਆਉਂਦੀ, ਸਾਨੂੰ ਨਜ਼ਰ ਆ ਰਹੀ ਇਹ ਅੱਗਾਂ ਜਿਹੜੀਆਂ ਸਾੜ ਰਹੀ, ਤੇ ਮੈਂ ਇਹਨਾਂ ਅੱਗਾਂ ਤੋਂ ਬਚਣ ਵਾਸਤੇ ਉਸ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰ ਰਿਹਾ, ਦਾਤਿਆ ਸਾਰੇ ਸੰਸਾਰ ਨੂੰ ਬਚਾ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਤੇ ਲਿਓ ਉਭਾਰ। ਇੱਕ ਹੋਰ ਪ੍ਰਮਾਣ ਸਾਂਝਾ ਕਰ, ਸਾਡੇ ਸਰੀਰ ਅੰਦਰ ਚਾਰ ਅੱਗਾਂ ਬਲ ਰਹੀਆਂ ਨੇ, ਚਾਰ ਅੱਗਾਂ, ਨਦੀ ਨਦੀ ਜਿਵੇਂ ਵਗ ਰਹੀ ਨਾ, ਇਸੇ ਤਰ੍ਹਾਂ ਨਦੀ ਦੇ ਵਿੱਚ ਜਿਵੇਂ ਪਾਣੀ ਵਗ ਰਿਹਾ, ਇਸੇ ਤਰ੍ਹਾਂ ਸਾਡੇ ਅੰਦਰ ਚਾਰ ਨਦੀਆਂ ਅੱਗ ਦੀਆਂ ਬਲ ਰਹੀਆਂ। ਉਹ ਕਿਹੜੀਆਂ ਕਿਹੜੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ, ਉਹ ਗੁਰਮੁਖ ਪਿਆਰਿਆਂ ਨੂੰ ਨਜ਼ਰ ਆਉਂਦੀਆਂ ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਸਿਮਰਨ ਕਰਨ ਵਾਲੇ। ਉਹ ਅੱਗ ਪਤਾ ਕਿਹੜੀ? ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹ ਦਜੇ ਨਾਨਕਾ ਤਰੀਏ ਚਰਣੀ ਲੱਗ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹ ਤੇ ਇਸ ਅੱਗਾਂ ਤੋਂ ਬਚ ਗਏ ਨੇ। ਨਹੀਂ ਤੇ ਇਹਨਾਂ ਚਾਰ ਅੱਗਾਂ ਨੇ ਹਰੇਕ ਬੰਦੇ ਨੂੰ ਸਾੜ ਕੇ ਸਵਾਹ ਕਰ ਦੇ, ਡੋਬ ਰਹੇ ਨੇ, ਖਤਮ ਕਰ। ਇਹ ਮਹਾਰਾਜ ਨੇ ਖੁਲਾਸਾ ਕੀਤਾ। ਹੁਣ ਵੇਖੋ, ਤੁਸੀਂ ਕਹੋਗੇ ਕੋਈ ਪ੍ਰਮਾਣ ਜਿਹੜੇ ਅੱਗ ਸਾੜ ਰਹੀ ਹੈ, ਦੋ ਮੈਂ ਛੋਟੀਆਂ ਛੋਟੀਆਂ ਗੱਲ ਇੰਜ ਕਹਿ ਲਈਏ ਵੀ ਸਾਖੀ ਰੂਪ, ਇੱਕ ਤੇ ਸਾਖੀ ਕਹਿ ਸਕਦੇ, ਇੱਕ ਕਹਾਣੀ ਕਹਿ ਸਕਦੇ, ਕਿਵੇਂ ਬੰਦੇ ਦਾ ਜੀਵਨ ਬਰਬਾਦ ਕਰ ਰਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਹਰਿਦੁਆਰ ਗਏ ਨਾ, ਤੇ ਸ਼ਾਮ ਦਾ ਸਮਾਂ ਆਇਆ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਭੋਜਨ ਪਾਣੀ ਦਾ ਪ੍ਰਬੰਧ ਕਰਨਾ। ਮਹਾਰਾਜ ਜੀ ਕਹਿਣ ਲੱਗੇ ਬਿਲਕੁਲ। ਕਹਿਣ ਲੱਗੋ ਸਾਹਮਣੇ ਵੈਸ਼ਨੂ ਸਾਧ ਜੀ ਬੈਠੇ ਨੇ, ਉਹ ਆਪਣਾ ਭੋਜਨ ਪਾਣੀ ਤਿਆਰ ਕਰਨ ਲੱਗੇ ਨੇ, ਉਹਨਾਂ ਨੇ ਅੱਗ ਬਾਲਣੀ ਤੇ ਤੂੰ ਵੀ ਅੱਗ ਲੈ। ਕਹਿਣ ਲੱਗਾ ਮਹਾਰਾਜ ਜੀ ਸਤਿ ਭਜਨ। ਜਿਸ ਵੇਲੇ ਉਹਦੇ ਕੋਲ ਗਿਆ, ਮੱਥੇ ਤੇ ਤਿਲਕ ਲਾਇਆ, ਸਿਰ ਦੇ ਵਿੱਚ ਸਵਾਹ ਪਾ ਛੱਡੀ, ਪਿੰਡੇ ਤੇ ਸਵਾਹ ਮਲ ਛੱਡੀ, ਤੇ ਭਾਈ ਮਰਦਾਨਾ ਸਾਹਿਬ ਬੜੇ ਇੰਜ ਕਹਿੰਦੇ ਵੀ ਗੁਰੂ ਦੀ ਕਿਰਪਾ ਵਾਲੇ ਸਨ। ਉਹਨਾਂ ਨੂੰ ਪਤਾ ਸੀ ਆ ਪਖੰਡ ਕਰਨ ਵਾਲਾ, ਆ ਸੱਚ ਦੇ ਮਾਰਗ ਤੇ ਚੱਲਣ ਵਾਲਾ। ਉਹਦੇ ਕੋਲ ਜਾ ਕੇ ਪੁੱਛਣ ਲੱਗੇ, ਸਾਧ ਜੀ ਤੁਹਾਡਾ ਨਾਮ ਕੀ ਹੈ? ਉਹ ਕਹਿਣ ਲੱਗੇ ਵੀ ਸੀਤਲ ਦਾਸ। ਵੇਖੋ ਅੱਗ ਦੀਆਂ ਨਦੀਆਂ, ਕ੍ਰੋਧ ਦੀ ਨਦੀ ਕਿਵੇਂ ਸਾਡੇ ਅੰਦਰ ਚੱਲ, ਗੁੱਸੇ ਦੀਆਂ ਨਦੀ। ਬੜੇ ਪਿਆਰ ਨਾਲ ਬੋਲੇ, ਮੇਰਾ ਨਾਮ ਸੀਤਲ ਦਾਸ, ਤੇ ਸੀਤਲ ਦੇ ਅਰਥ ਹੁੰਦੇ ਠੰਡਾ, ਬਿਲਕੁਲ ਠੰਡਾ ਕੋਲ। ਥੋੜੀ ਦੇਰ ਬਾਅਦ ਭਾਈ ਮਰਦਾਨਾ ਜੀ ਨੇ ਫਿਰ ਪੁੱਛਿਆ, ਕਹਿਣ ਲੱਗੇ ਮਹਾਰਾਜ ਜੀ ਤੁਹਾਡਾ ਨਾਮ ਕੀ? ਉਹ ਕਹਿਣ ਲੱਗੇ ਤੈਨੂੰ ਦੱਸਿਆ ਤੇ ਮੇਰਾ ਨਾਮ ਸੀਤਲ ਦਾਸ। ਭਾਈ ਮਰਦਾਨਾ ਚੁੱਪ ਕੇ ਗੱਲਬਾਤ ਕੀਤੀ। ਥੋੜੀ ਦੇਰ ਬਾਅਦ ਥੋੜਾ ਜਿਹਾ ਹੋਰ ਪੁੱਛਿਆ, ਕਹਿਣ ਲੱਗੇ ਸਾਧ ਜੀ ਤੁਹਾਡਾ ਨਾਮ ਕੀ? ਉਹ ਕਹਿਣ ਲੱਗੇ ਇੱਕ ਵਾਰ ਤੈਨੂੰ ਸੁਣਦਾ ਨਹੀਂ, ਤੈਨੂੰ ਅੱਗੇ ਦੋ ਵਾਰੀ ਦੱਸਿਆ, ਮੇਰਾ ਨਾਮ ਸੀਤਲ ਦਾਸ। ਭਾਈ ਮਰਦਾਨਾ ਜੀ ਕਹਿਣ ਲੱਗੇ ਹਾਂ ਮੈਨੂੰ ਪਤਾ ਲੱਗ ਰਿਹਾ ਸੀਤਲ। ਜਦੋਂ ਚੌਥੀ ਵਾਰੀ ਨਾਂ ਨਾ ਰਿਹਾ, ਚੌਥੀ ਵਾਰੀ ਭਾਈ ਮਰਦਾਨਾ ਜੀ ਨੇ ਥੋੜਾ ਅੱਗੇ ਵੱਧ ਕੇ ਉਹਨੂੰ ਮੋਢੇ ਤੋਂ ਹਲਾ ਕੇ ਬਚਨ ਕਹਿ, ਕਹਿਣ ਲੱਗੇ ਮਹਾਂਪੁਰਖੋ ਇੱਕ ਵਾਰੀ ਨਾਂ ਦੱਸ ਦਿਓ, ਤੁਹਾਡਾ ਨਾਂ ਕੀ ਹੈ? ਹੁਣ ਚੌਥੀ ਵਾਰੀ ਨਹੀਂ ਦੱਸਿਆ, ਜਿਹੜੀ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ ਨਾ, ਉਸ ਬਲਦੀ ਹੋਈ ਲੱਕੜ ਨੂੰ ਹੱਥ ਹੋਈ ਫੜਕਿਆ ਭਾਈ ਮਰਦਾਨੇ ਦੇ ਪਿੱਛੇ ਲੱਗ ਤੁਰਿਆ। ਕਹਿਣ ਲੱਗੇ ਆ ਤੈਨੂੰ ਮੈਂ ਦੱਸਦਾ ਮੇਰਾ ਨਾਂ। ਭਾਈ ਮਰਦਾਨਾ ਜੀ ਭੱਜੇ ਆਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਬੈਠ ਗਏ। ਕਹਿਣ ਲੱਗੇ ਮਰਦਾਨਿਆ, ਅੱਗ ਲਿਆਉਣ ਵਾਸਤੇ ਤੈਨੂੰ ਕਿਹਾ ਸੀ, ਇਹਨਾਂ ਮਹਾਂਪੁਰਖਾਂ ਨੂੰ ਤੂੰ ਤਕਲੀਫ ਕਿਉਂ ਦਿੱਤੀ? ਆਪ ਹੀ ਲਿਆਉਣੇ ਸੀ, ਆਵੇ ਚੋ ਫੜ ਕੇ ਅੱਗ ਲਈ ਹੁੰਦਾ। ਕਹਿਣ ਲੱਗਾ ਮਹਾਰਾਜ ਜੀ ਅੱਗ ਦੇਣ ਨਹੀਂ ਆ ਰਿਹਾ, ਅੱਗ ਨਾਲ ਸਾਨੂੰ ਸਾੜਨ ਆ ਰਿਹਾ। ਪੁੱਛਿਆ ਜੀ ਕੀ ਕਹਿਤਾ ਇਹਨੂੰ? ਕਹਿਣ ਲੱਗੇ ਮਹਾਰਾਜ ਜੀ ਮੈਂ ਇਹਦੇ ਨਾਂ ਹੀ ਪੁੱਛਿਆ ਸੀ, ਨਾ ਹੀ ਪੁੱਛਣ ਦਾ ਇੰਨਾ ਫਲ ਮਿਲਦਾ। ਪੁੱਛਿਆ ਜੀ ਕੀ ਭਾਣਾ ਵਾਪਰਿਆ? ਕਿਹਾ ਮੈਂ ਨਾਂ ਪੁੱਛਿਆ ਸੀ। ਮਹਾਰਾਜ ਜੀ ਕਹਿਣ ਲੱਗੇ ਸਾਧ ਜੀ ਨਾਂ ਦੱਸ ਦੇਣਾ ਸੀ। ਕਹਿਣ ਲੱਗੇ ਮੈਂ ਚਾਰ ਵਾਰੀ ਨਾਂ ਦੱਸਿਆ, ਬਾਰ ਬਾਰ ਮੈਨੂੰ ਇਹ ਸਤਾ ਰਿਹਾ ਸੀ, ਬਾਰ ਬਾਰ ਦੱਸ ਰਿਹਾ ਸੀ, ਬਾਰ ਬਾਰ ਇਹਨੂੰ ਮੈਂ ਕਿਹਾ ਮੇਰਾ ਨਾਂ ਸੀਤਲ ਦਾਸ ਹੈ, ਸੀਤਲ ਦਾਸ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਝੂਠ ਬੋਲਦਾ ਪਿਆ, ਇਹਦਾ ਨਾਂ ਸੀਤਲ ਦਾਸ ਹੋ ਸਕਦਾ? ਇਹਦਾ ਨਾਂ ਤੇ ਅੱਗ ਦਾਸ ਹੋਣਾ ਚਾਹੀਦਾ। ਵੇਖੋ ਜਿਹੜਾ ਅੱਗ ਲੈ ਕੇ ਮੇਰੇ ਪਿੱਛੇ ਤੁਰ ਪਿਆ। ਮੇਰੇ ਕਹਿਣ ਦਾ ਭਾਵ ਵੀ ਇਹਨਾਂ ਸਾਕਿਆਂ ਦੇ ਵਿੱਚ ਬੜੀ ਵੱਡੀ ਸਿੱਖਿਆ ਮਿਲ ਰਹੀ, ਬਾਹਰੋਂ ਸਾਨੂੰ ਲੋਕ ਸੀਤਲ ਦਾਸ ਨਜ਼ਰ ਆਉਂਦੇ ਨੇ, ਅੰਦਰ ਅੱਗ ਦੇ ਭਾਂਬੜ ਮੱਚਦੇ ਪਏ। ਜੇ ਕੋਈ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ, ਕੋਈ ਲੋਭ ਦੀ ਅੱਗ ਵਿੱਚ ਸੜ ਰਿਹਾ, ਇਹ ਬੰਦਿਆਂ ਨੂੰ ਸਾੜ ਰਹੇ। ਜਦੋਂ ਭਾਈ ਮਰਦਾਨਾ ਜੀ ਨੇ ਬਚਨ ਕੇ ਕਹਿਣ ਲੱਗੇ ਮਹਾਰਾਜ ਮੈਂ ਤੇ ਆਪ ਹੈਰਾਨ ਸਾਂ ਵੀ ਸਵਾਹ ਨਜ਼ਰ ਆ ਰਹੀ ਹੈ ਤੇ ਸਿਰ ਵਿੱਚ ਪਈ, ਪਿੰਡੇ ਤੇ ਪਈ, ਅੱਗ ਤੇ ਨਜ਼ਰ ਆ ਰਹੀ ਨੀ,
1: ਤੇ ਅੱਗ ਤੋਂ ਬਿਨਾਂ ਸਵਾਹ ਹੁੰਦੀ ਨਹੀਂ, ਜਿੱਥੇ ਅੱਗ ਬਲੇਗੀ ਉੱਥੇ ਸਵਾਹ ਹੋਏਗੀ। ਕਹਿਣ ਲੱਗੇ ਹੁਣ ਪਤਾ ਲੱਗ ਗਿਆ, ਬਾਹਰ ਸਵਾਹ ਸੀ ਪਰ ਅੱਗ ਦੇ ਭਾਂਬੜੇ ਦੇ ਅੰਦਰ ਮੱਚੇ ਪਏ ਸਨ ਕ੍ਰੋਧ ਦੇ ਲੋਭ। ਤੇ ਕ੍ਰੋਧੀ ਬੰਦਾ ਕਦੀ ਕਿਸੇ ਦਾ ਭਲਾ ਨਹੀਂ ਜੇ ਕਰ ਸਕਦਾ, ਜਿਹਦੇ ਅੰਦਰ ਕ੍ਰੋਧ ਦੀ ਅੱਗ ਬਲ ਰਹੀ ਹੈ, ਕ੍ਰੋਧ ਦਾ ਸੜਿਆ ਹੋਇਆ ਬੰਦਾ ਪਤਾ ਨਹੀਂ ਕਿੱਡਾ ਵੱਡਾ ਪਾਪ ਕਰ ਜਾਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੱਤ ਮਾਰੀ ਸੀ ਬਾਬਾ ਦਾਸੂ ਜੀ ਨੇ, ਦਾਤੂ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਪੁੱਤ, ਕਿਉਂ ਮਾਰੀ? ਇੰਨਾ ਕ੍ਰੋਧ ਅੰਦਰ ਪੈਦਾ ਹੋ ਗਿਆ, ਇੰਨਾ ਗੁੱਸਾ ਪੈਦਾ ਹੋ ਗਿਆ ਵੀ ਮੇਰੇ ਬਾਪੂ ਦੇ ਘਰ ਦੇ ਵਿੱਚੋਂ ਸਭ ਕੁਝ ਇਹ ਬਜ਼ੁਰਗ ਖੋਹ ਕੇ ਲੈ ਗਿਆ, ਝਾੜੂ ਮਾਰਨ ਵਾਲਾ ਗੱਦੀ ਲੈ ਗਿਆ, ਮੈਨੂੰ ਛੱਡਾਂਗਾ ਨਹੀਂ, ਇਹਦੇ ਕੋਲ ਲੈ ਕੇ ਰਵਾਂ। ਇੰਨਾ ਕ੍ਰੋਧ ਦੀ ਅੱਗ ਬਲੀ ਗੁਰਮੁਖੋ, ਖਡੂਰ ਸਾਹਿਬ ਤੋਂ ਚੱਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਜਿਸ ਗੁਰੂ ਦੇ ਚਰਨਾਂ ਵਿੱਚ ਅਕਬਰ ਬਾਦਸ਼ਾਹ ਵਰਗੇ ਝੁਕਦੇ ਨੇ, ਜਿਸ ਗੁਰੂ ਦੇ ਚਰਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਦੀਆਂ ਨੇ, ਜਿਸ ਗੁਰੂ ਨੂੰ ਮਹਾਰਾਜ ਨੇ ਮਾਣ ਦਿੱਤਾ ਸੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਉੜ, ਨਿਤਰਿਆਂ ਦੇ ਧਿਰ ਗੁਰੂ, ਉਸ ਗੁਰੂ ਨੂੰ ਉੱਤੇ ਜਾ ਕੇ ਤੇ ਜਿੱਥੇ ਬਿਰਾਜਮਾਨ ਸਨ ਲੱਤ ਮਾਰ ਕੇ ਸਿੰਘਾਸਨ ਤੋਂ ਥੱਲੇ ਸੁੱਟ ਦਿੱਤਾ। ਇਹ ਹੈ ਕ੍ਰੋਧ ਦੀ ਅੱਗ ਜਿਹੜੀ ਬੰਦੇ ਨੂੰ ਸਾੜ ਰਹੀ। ਗੁਰਮੁਖ, ਹੁਣ ਗੁਰੂ ਦਾ ਅਪਮਾਨ ਕਰਨ ਵਾਲੇ ਤਾਂ ਕਿਤੇ ਭਲਾ ਆਏਗਾ? ਮਹਾਰਾਜ ਕਹਿਣ ਲੱਗੇ, ਬਚ ਭੱਜੀ ਸੱਜਣਾ, ਇਸ ਅੱਗ ਨੇ ਤੇਰਾ ਜੀਵਨ ਬਰਬਾਦ ਕਰਕੇ ਰੱਖ ਲਿਆ। ਖੈਰ, ਅੱਜ ਮਹਾਰਾਜ ਜੀ ਨੇ ਉਹ ਬਚਨ ਕਹਿਣਾ, ਅਰਦਾਸ ਕਰਿਆ ਕਰ ਵਾਹਿਗੁਰੂ ਦੇ ਚਰਨਾਂ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਾ ਤੁਮ ਰੱਖਣ ਹਾਰੇ, ਹੇ ਪਰਿਪੂਰਨ ਪਰਮਾਤਮਾ ਮੇਰੇ ਤੇ ਬਖਸ਼ਿਸ਼ ਕਰੋ, ਜਿਵੇਂ ਮਾਂ ਦੇ ਪੇਟ ਵਿੱਚ ਤੁਸੀਂ ਸਾਨੂੰ ਉਸ ਅਗਨੀ ਤੋਂ ਬਚਾਇਆ ਹੈ, ਉਸੇ ਤਰ੍ਹਾਂ ਸੰਸਾਰ ਦੇ ਵਿੱਚ ਵੀ ਇਹਨਾਂ ਵਿਕਾਰਾਂ ਦੀ ਅੱਗ ਤੋਂ ਸਾਨੂੰ ਬਚਾ ਲਓ। ਪਾਵਕ ਸਾਗਰ, ਪਾਵਕ ਅੱਗ ਨੂੰ, ਅਪਵਜਲ ਸੰਸਾਰ ਜਿਹੜਾ ਹੈ ਨਾ, ਇਹ ਅੱਗ ਨਾਲ ਭਰਿਆ ਪਿਆ। ਪਾਵਕ ਸਾਗਰ ਅਥਾਹ ਲਹਿਰ ਮਹਿ, ਲਹਿਰਾਂ ਉੱਠਦੀਆਂ ਪਈਆਂ ਜਿਵੇਂ ਪਾਣੀ ਦੀਆਂ ਲਹਿਰਾਂ ਨੇ, ਇਸੇ ਤਰ੍ਹਾਂ ਅੱਗ ਦੀਆਂ ਲਹਿਰਾਂ ਮਹਿ। ਤਾਰਹ ਤਾਰਨ ਹਰੇ ਦਾਤਿਆ, ਇਹਨਾਂ ਵਿਕਾਰਾਂ ਦੀਆਂ ਅੱਗਾਂ ਤੋਂ ਸਾਨੂੰ ਕੋਈ ਨਹੀਂ ਬਚਾ ਸਕਦਾ। ਹਾਂ, ਜੇ ਬਚਾ ਸਕਦੇ ਤੇ ਪਰਮਾਤਮਾ ਤੂੰ ਬਚਾ ਸਕ। ਮਾਧੋ ਤੂੰ ਠਾਕੁਰ ਸਿਰ ਮੋਰਾ, ਮਾਧੋ ਕਹਿੰਦੇ ਨੇ ਮਾਇਆ ਦਾ ਪਤੀ, ਹੇ ਪਰਮਾਤਮਾ, ਹੇ ਮਾਇਆ ਦੇ ਪਤੀ ਪਰਮਾਤਮਾ ਠਾਕੁਰ ਜੀ, ਤੂੰ ਠਾਕੁਰ ਸਿਰ ਮੋਰਾ, ਤੂੰ ਹੀ ਮੇਰੇ ਸਿਰ ਦਾ ਮਾਲਕ ਹੈ, ਤੂੰ ਹੀ ਮੇਰੀ ਰੱਖਿਆ ਕਰਨ ਵਾਲਾ। ਈਹਾ ਊਹਾ ਤੁਹਾਰੋ ਤੋਰਾ, ਈਹਾ ਕਹਿੰਦੇ ਨੇ ਐਸ ਲੋਕ ਨੂੰ, ਊਹਾ ਕਹਿੰਦੇ ਨੇ ਪਰਲੋਕ ਨੂੰ। ਕਹਿਣ ਲੱਗੇ, ਲੋਕ ਪਰਲੋਕ ਦੇ ਵਿੱਚ ਜੇ ਸਾਨੂੰ ਕੋਈ ਆਸਰਾ ਦੇਣ ਵਾਲਾ ਹੈ ਤਾਂ ਸੰਸਾਰ ਦੇ ਵਿੱਚ ਪਰਮਾਤਮਾ ਤੋਂ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਸਾਡੀ ਰੱਖਿਆ ਕਰ ਸਕਦਾ, ਜਿਹੜਾ ਸਾਡੇ ਤੇ ਬਖਸ਼ਿਸ਼ ਕਰ। ਹੁਣ ਗੁਰਬਾਣੀ ਪੜ੍ਹ, ਕਿੱਥੇ ਕਿੱਥੇ ਪਰਮਾਤਮਾ ਰੱਖਿਆ ਕਰਦਾ, ਕਿੱਥੇ ਕਿੱਥੇ ਸਾਨੂੰ ਬਚਾਉਣ ਵਾਲਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦੋ ਪ੍ਰਮਾਣ ਮੈਂ ਸਾਂਝੇ ਕਰਦੇ। ਇੱਕ ਪ੍ਰਮਾਣ ਜਿਹੜਾ ਹੁਕਮਨਾਮਿਆਂ ਦੇ ਵਿੱਚ ਆਪਾਂ ਕਈ ਵਾਰੀ ਸਰਵਣ ਕਰਦੇ, ਜੇ ਪਰਮਾਤਮਾ ਸਿਰ ਤੇ ਹੱਥ ਰੱਖਦੇ ਨਾ ਤੇ ਹਰੇਕ ਔਖਿਆਂ ਸਮਿਆਂ ਤੋਂ ਸਾਨੂੰ ਬਚਾ ਲੈਂਦਾ। ਔਖੀ ਘੜੀ ਨਾ ਦੇਖਣ ਦੇਈ, ਪਰਮਾਤਮਾ ਸਾਡੀ ਰੱਖਿਆ ਕਰਨ ਵਾਲਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉ ਲਾਗ ਰਹੋ ਮਰਚੀਤ ਆਦ ਅੰਤ, ਪ੍ਰਭ ਸਦਾ ਸਹਾਈ ਧਨ ਹਮਾਰਾ ਮੀ। ਇੱਕ ਹੋਰ ਪ੍ਰਮਾਣ ਸਾਂਝਾ ਕਰ, ਈਹਾਂ ਊਹਾਂ ਤੁਹਾਰੋ ਤੋਰਾ, ਲੋਕ ਵਿੱਚ ਤੇ ਪਰਲੋਕ ਵਿੱਚ ਰੱਖਿਆ ਕਰਨ ਵਾਲਾ ਕੌਣ ਹੈ? ਪਰਮਾਤਮਾ ਤਾਤੀ ਵਾਓ ਨਾ ਲੱਗੇ, ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰਾ ਰਾਮਕਾਰ, ਦੁੱਖ ਲੱਗੇ ਨਾ ਪਾਏ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਵਲਾਈ, ਰਾਖ ਲੀਏ ਤਿੰਨ ਰੱਖਣ ਹਾਰ। ਕੌਣ ਹੈ ਸਾਨੂੰ ਰੱਖਣ ਵਾਲਾ? ਇੱਕ ਪਰਿਪੂਰਨ ਪਰਮਾਤਮਾ। ਰਾਖ ਲੀਏ ਤਿੰਨ ਰੱਖਣ ਹਾਰ, ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਇ। ਜਿਹਦੀ ਸਹਾਇਤਾ ਕਰਨ ਵਾਲਾ ਵਾਹਿਗੁਰੂ ਹੈ ਨਾ, ਉਹਨੂੰ ਤੱਤੀ ਵਾਹ ਨਹੀਂ ਜੀ ਲੱਗ, ਉਹਦੇ ਤੇ ਪਰਮਾਤਮਾ ਆਪ ਮੇਰ ਭਰਿਆ ਹੱਥ ਰੱਖ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ। ਅਗਲੀ ਪੰਕਤੀ ਕਦੀ ਨਾ ਭੁੱਲਿਆ ਜੀ, ਰੱਖ ਏਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ। ਉਹ ਜਿਹੜਾ ਸਾਰਿਆਂ ਦੇ ਅੰਦਰ ਦੇ ਜਾਣ ਵਾਲਾ ਪਰਮਾਤਮਾ ਹੈ ਨਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਉਹ ਹੀ ਇੱਕ ਪਰਮਾਤਮਾ ਹੈ ਜਿਹੜਾ ਸਾਡੀ ਰੱਖਿਆ ਕਰਦਾ ਲੋਕ ਦੇ ਵਿੱਚ ਵੀ
0: ਤੇ ਪਰਲੋਕ ਵਿੱਚ ਵੀ।
1: ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ, ਸਤਿਗੁਰੂ ਇਹ ਪਰਿਪੂਰਨ ਪਰਮਾਤਮਾ ਜੇ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਹੋ ਨਾ, ਤੇ ਮੈਂ ਵੀ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਪਿਆ। ਮਾਧੋ ਤੂੰ ਠਾਕੁਰ ਸਿਰ ਮੋਰਾ, ਹੇ ਮਾਇਆ ਦੇ ਪਤੀ ਪਰਮਾਤਮਾ ਤੁਸੀਂ ਮੇਰੇ ਸਿਰ ਦੇ ਰਾਖਿਓ, ਇਹਾਂ ਉਹਾਂ ਤੁਹਾਰੋ ਤੋਰਾ, ਲੋਕ ਵਿੱਚ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸ, ਹੋਰ ਕੋਈ ਨੀ। ਜੇ ਸਾਡੀ ਬਾਂਹ ਫੜਨ ਵਾਲਾ ਜਾਂ ਕੋ ਮੁਸ਼ਕਿਲ ਅੱਤ ਬਣੇ, ਢੋਈ ਕੋਈ ਨਾ ਦੇ ਲਾਗੂ ਹੋਏ, ਦੁਸ਼ਮਣਾ ਸਾਗ ਵਿਪਾਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਚੇਤਾਵਾ ਉਸ ਪਾਰ ਬ੍ਰਹਮ ਲੱਗੇ ਨਾ ਤਤੀ। ਇੱਕ ਪਰਮਾਤਮਾ ਜਿਹੜਾ ਸਾਡੀ ਰੱਖਿਆ ਕਰਨ ਰਹਾਓ। ਤੂੰ ਅਗਲੀਆਂ ਪੰਕਤੀਆਂ ਨੇ, ਕੀਤੇ ਕੋ ਮੇਰਾ ਸਮਾਨ ਕਰਨਹਾਰ ਤਰਨ ਜਾਣ। ਜਿਹੜਾ ਬੰਦਾ ਆਪ ਕੋ ਕੰਮ ਕਰਦਾ ਨਾ, ਉਹਨੂੰ ਤੇ ਪਹਾੜ ਸਮਝ ਲੈਂਦਾ, ਜੋ ਪਰਮਾਤਮਾ ਨੇ ਦਾਤਾਂ ਦੇਣੀਆਂ ਉਹਨੂੰ ਤੀਲੇ ਸਮਾਨ ਸਮਝਦਾ। ਦਾਤ ਪਿਆਰੀ ਵਿਸਰਿਆ ਦਤਾਰਾ, ਬੰਦੇ ਦੀ ਹਾਲਤ ਕੀ ਹੈ, ਪਰਮਾਤਮਾ ਨੇ ਦਾਤ ਦਿੱਤੀ ਉਹਨੂੰ ਵੱਡਾ ਸਮਝ ਲਿਆ, ਦਾਤ ਨੂੰ ਫੜ ਲਿਆ ਤੇ ਦਾਤੇ ਨੂੰ ਭੁਲਾ ਦਿੱਤਾ। ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਹੇ ਪਰਮਾਤਮਾ ਤੂੰ ਹੀ ਹੈ ਸਭਨਾ ਦਾ ਸਿਰ ਦਾ ਮਾਲਕ, ਤੇ ਤੂੰ ਹੀ ਸਭ ਤੋਂ ਵੱਡਾ ਦਾਤਾ ਜਿਹੜਾ ਸਾਰੇ ਸੰਸਾਰ ਦੇ ਲੋਕਾਂ ਨੂੰ ਮੰਗਣ ਕੋ ਸਗਲੀ, ਸਗਲੀ ਦੇ ਅਰਥ ਕਰਾਂਗੇ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ ਮੰਗਣ ਵਾਲੀ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਦਾਤਾ ਦੇਣ ਵਾਲੇ ਪਰਮਾਤਮਾ ਤੁਸੀਂ ਹੋ। ਦਾਨ ਦੇ ਪ੍ਰਭ ਭਾਨੈ, ਤੁਸੀਂ ਸਾਰਿਆਂ ਨੂੰ ਦਾਨ ਦੇਣ ਵਾਲੇ ਹੋ, ਬਖਸ਼ਿਸ਼ ਕਰਨ ਵਾਲੇ ਹੋ, ਸਾਡੇ ਤੇ ਵੀ ਬਖਸ਼ਿਸ਼ ਕਰੋ। ਖਿਨ ਮਹਿ ਅਵਰ, ਖਿਨੇ ਮਹਿ ਅਵਰਾ, ਅਚਰਜ ਚਲ ਤੁਮਾਰੇ। ਉਸ ਪਰਮਾਤਮਾ ਦੀ ਹੁਣ ਤਾਕਤ ਦੱਸਦੇ ਪਏ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਵੀ ਕਿੰਨੀ ਵੱਡੀ ਉਸ ਪਰਮਾਤਮਾ ਕੋਲ ਪਾਵਰ ਹੈ, ਏਡੀ ਵੱਡੀ ਤਾਕਤ ਹੈ। ਖਿਨ ਮਹਿ ਅਵਰ, ਇੱਕ ਖਿਨ ਜਿੰਨੇ ਸਮੇਂ ਦੇ ਵਿੱਚ, ਖਿਨ ਜਿੰਨਾ ਸਮਾਂ ਹੁੰਦਾ ਅੱਖ ਚਮਕਣ ਜਿੰਨਾ ਸਮਾਂ, ਇੰਨੇ ਸਮੇਂ ਦੇ ਵਿੱਚ ਪਰਮਾਤਮਾ ਕੀ ਕਰ ਸਕਦਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾ ਸਕਦਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਤਬਾਹ ਵੀ ਕਰ ਸਕਦਾ ਇੱਕ ਖਿਨ ਜਿੰਨੇ ਸਮੇਂ। ਆ ਵੇਖੋ ਨੇਪਾਲ ਦੇ ਵਿੱਚ ਹੁਣ ਥੋੜੀ ਜਿਹੀ ਹਲਚਲ ਹੋਈ, ਹਾੜਾ ਹੈ ਨਾ, ਇਹਨਾਂ ਜਲ ਥਲ ਹੋ ਗਿਆ ਵੀ ਹਜ਼ਾਰਾਂ ਲੋਕ ਮੌਤ ਦੇ ਘਾਟ ਉਤਰ ਗਏ। ਇਹ ਪਰਮਾਤਮਾ ਦੇ ਕੋਲ ਇੰਨੀ ਤਾਕਤ, ਜਦੋਂ ਪਾਪ ਵੱਧ ਜਾਂਦੇ ਨੇ ਬੰਦਾ ਆਕੀ ਹੋ ਜਾਂਦਾ, ਮੰਨਣ ਤੋਂ ਇਨਕਾਰੀ ਹੋ ਜਾਂਦਾ, ਫਿਰ ਪਰਮਾਤਮਾ ਇਸ ਤਰ੍ਹਾਂ ਦੇ ਪਰਲੋ ਕਰਕੇ ਸਾਰੇ ਪਾਪੀਆਂ ਦਾ ਖਾਤਮਾ। ਇਹ ਪਰਮਾਤਮਾ ਕੋਲ ਤਾਕਤ, ਖਿਨ ਮਹਿ ਅਵਰ, ਖਿਨੇ ਮਹਿ ਅਵਰਾ, ਅਚਰਜ ਚਲਤ ਤੁਮਾਰੇ। ਪਰਮਾਤਮਾ ਤੇਰੇ ਕੌਤਕ ਹੈਰਾਨ ਕਰਨ ਵਾਲੇ ਨੇ। ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਹੇ ਸੋਹਣੇ ਪਰਮਾਤਮਾ, ਹੇ ਸੰਸਾਰ ਦੇ ਵਿੱਚ ਗਹਿਰੇ ਜਿਗਰੇ ਵਾਲੇ ਪਰਮਾਤਮਾ, ਸਭ ਤੋਂ ਉੱਚੇ ਪਰਮਾਤਮਾ, ਸਾਡੇ ਤੇ ਬਖਸ਼ਿਸ਼ ਕਰੋ। ਕੀ ਕਰੋ, ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਜਦੋਂ ਤੁਸੀਂ ਕਿਸੇ ਨੂੰ ਸਤ ਸੰਗਤ ਦੀ ਦਾਤ ਬਖਸ਼ਦੇ ਹੋ, ਉਸ ਵੇਲੇ ਬੰਦਾ ਤੇਰੀ ਉਚਾਰਨ ਕੀਤੀ ਹੋਈ ਬਾਣੀ, ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਪਰਮਾਤਮਾ ਦੀ ਵਡਿਆਈ ਵਾਲੀ ਬਾਣੀ, ਉਹਨੂੰ ਸੁਣਦਾ ਤੇ ਜਦੋਂ ਸੁਣਦਾ ਹੈ ਨਾ, ਹੁੰਦਾ ਕਿ ਅਨੰਦ ਭਇਆ, ਉਸ ਮਨੁੱਖ ਦੇ ਹਿਰਦੇ ਵਿੱਚ ਆਨੰਦ ਪੈ ਜਾਂਦਾ। ਪੇਕਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ, ਉਸ ਪਰਮਾਤਮਾ ਨੂੰ ਵੇਖ ਕੇ, ਪਰਮਾਤਮਾ ਦਾ ਜਸ ਸੁਣ ਕੇ ਬੰਦਾ ਆਨੰਦਿਤ ਹੋ ਜਾਂਦਾ ਤੇ ਹੈਰਾਨ ਵੀ ਹੋ ਜਾਂਦਾ। ਹੇ ਦਾਤਿਆ, ਮੈਂ ਤੇ ਭੁੱਲਿਆ ਰਿਹਾ, ਤੂੰ ਇੰਨੀਆਂ ਬਖਸ਼ਿਸ਼ਾਂ ਕਰਨ ਵਾਲਾ, ਸਾਡੇ ਤੇ ਬਖਸ਼ਿਸ਼ ਕਰੋ। ਸੰਸਾਰ ਵਿੱਚ ਆਏ ਹਾਂ ਆਪਣੇ ਨਾਮ ਦੀ ਦਾਤ ਦੇ ਕੇ, ਸਾਨੂੰ ਇਸ ਲੋਕ ਤੇ ਪਰਲੋਕ ਵਿੱਚ ਆਪਣੇ ਹੱਥ ਦੇ ਕੇ ਰੱਖ ਲਓ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ। ਜਿਸ ਪਰਮਾਤਮਾ ਦੇ ਚਰਨਾਂ 'ਚ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਰਦਾਸ ਬੇਨਤੀ ਕੀਤੀ, ਉਸੇ ਵਾਹਿਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਤੁਸੀਂ ਰੋਜ਼ ਗੁਰੂ ਦੇ ਚਰਨਾਂ ਵਿੱਚ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਨਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇ ਤੇ ਮਨ ਵਜਿਆ, ਵਧਾਈਆ ਰਾਗਰ ਤਨ ਪਰਿਵਾਰ ਪਰਿਆ, ਸਬਦ ਗਾਮਣੇ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਚਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ, ਤੂੰ ਮਨ ਮੇਰੇ ਦੂ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾ ਗੱਲਾ ਸਮਰਥ ਸਵਾਮੀ ਸੁਖ ਮਨ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੀ ਸਬਦ ਘਨੇਰੇ
0: ਕਾਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਨ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦਿਆ ਵਡਿਆਈਆ ਕਾਹੇ ਨਾਨਕ ਸੁਣਾਓ ਸੰਤੋ ਸਭ ਧਰੋ ਪਿਆਰ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਸ ਭਾਗਾ ਕਸ ਭਾਗਾ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿਸ ਕਹੋਆ ਤਿਤ ਕਰ ਅਨਹਦ ਵਾਜੇ ਅਨ ਦਸਨੋਵਟ ਭਾਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਹਿਆ ਭਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਜ ਦੁਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਚੇ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਹਾਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਧਿਆ ਬਹਿਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੈਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਰ ਚੱਕਿਆ ਦੇ ਚਲਾਈ ਤੇ ਵਾਹੀ ਦੇਹ ਕੰਢਿੱਡ ਕੀਤਾ ਤਿੰਨਾਂ ਪਿਆਰਿਆਂ ਤੇ ਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸਹੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਲਾਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਤੇ ਕਿਸ ਸਤਸੰਗ ਲਵਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖ਼ਤਾਂ ਆਪਣਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾ ਸਤਿਕਾਰ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਾਰਾ ਚਰਿਆ ਹੈ ਦੇਖ ਦੇਖ ਕੇ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜਾਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਦੂਜੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਿਹਾਜ ਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹਦੇ ਵੋਟਿਆਂ ਦੀ ਵੋਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੰਤ ਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚਰਨ ਕਮਲਾਂ ਤੇ ਅਰਦਾਸ ਵਿੱਚ ਆਪਣੀ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਰ ਹੋਏ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਉਤਾਰ ਦਿਓ ਬੇਹਦ ਬਾਣੀਆਂ ਦੇ ਪਾਠ ਇਸ ਵੇਲੇ ਰਾਗੀ ਸਿੰਘਾਂ ਨੇ ਆਪਣੇ ਚਰਨਾਂ ਜਾਸਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ ਇੱਕ ਕਥਾ ਵਿਚਾਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਟ ਕੇ ਸੱਚ ਅਨੁਪੁਰਾਣ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾ ਤਾਂ ਕਰੋ ਜੀ ਅੱਗੋਂ ਤੋਂ ਸ਼ੋਚ ਪਿੱਤਰ ਬਾਣੀ ਧਿਆਨ ਬਾਰ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਪ ਸ਼ਹਿਦ ਦੇ ਕਰ ਤਿਆਰ ਕਰੇ ਹਾਜ਼ਰਤਾ ਆਪ ਜੀ ਭੋਗ ਲਾਓ ਸੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਆਪ ਜੀ ਬਖਸ਼ੀਆਂ ਦਾਤਾਂ 'ਚ ਲੰਗਰਾਂ 'ਚ ਤੁਰ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰਨੇ ਸਾਰ ਪਿਆਰੀ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟੀ ਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਬਾਤਾਂ ਕਰੋ ਗਰੀਬ ਨਿਵਾਜ ਕਿਰਪਾ ਕਰੋ ਅੰਮ੍ਰਿਤੇ ਤੋਂ ਲੈ ਕੇ ਦਰਦੀ ਆਈਆਂ ਸਾਧ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰਦ ਦਿੱਤੇ ਫੁਰ ਪੇਟਾ ਪਰਿਵਾਰ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦਾਰ ਜੀ ਸੇ ਕੌਮ ਖਾਲਸਾ ਪੰਥ ਨੂੰ ਏਕ ਤਦਭਾਗ ਪਿਆਰ ਦੀ ਬਖਸ਼ੀ ਕਰਕੇ ਸਤ ਦਾਨ ਬਖਸ਼ੋ ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਾਰ ਹਰ ਮੈਦਾਨ ਜਵਾਨ ਫਤਿਹ ਬਖਸ਼ ਬਾਤਾਂ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦਾਰ ਦੂਰ ਲੈ ਕੇ ਬੈਠੀਆਂ ਲਾਈਵ ਕਰਤਾ ਗੀਤ ਸਰਵਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਏ ਲਿਖੇ ਲਾਓ ਦਾਰ ਆਪਣੇ ਬਖਸ਼ੀ ਗਰੀ ਸੰਗਤਾਂ ਨੂੰ ਤੋਂ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਨਹੀਂ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿਖਾਉਂਦਾ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀਆਂ ਕਮਾਈਆਂ ਸਵਲ ਕਰੋ ਘਰ ਜਵਾਹ ਦੇ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਆਪਣਾ ਦਾ ਪੂਜਾ ਕਰੋ ਜੀ ਤਾਰ ਮੇਰਾ ਕਰ ਬਖਸ਼ਿਸ਼ ਕਰੋ ਸੇਵਾ ਪ੍ਰਵਾਨ ਕਰੋ ਪੁਨਰ ਮਾਈ ਬਖਸ਼ੋ ਪੇਦਰ ਗੁਨਾਮ ਨੇ ਬਖਸ਼ਿਸ਼ ਦੇ ਬ੍ਰਹਮ ਲੜੀ ਵਾਰ ਸਿਆਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਤੁਹਾਡੀ ਮਦਦ ਆਹਾਰ ਸ਼ੋਧ ਦੇ ਪੁੱਤਰ ਸਿਆਲਿਆਂ ਦੀ ਕਿਰਪਾ ਕਰਨੀ ਕਈ ਪਿਆਰੇ ਮੈਨੂੰ ਜਿਹੜੇ ਮੈਂ ਆਪਦਾ ਨਾਮ ਜਿਤਾਵਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ
राज करेगा खालसा आगी रहे ना कोई ख्वार हुए सा मिलेंगे बजे शरण जो वाहेगुरु नाम जहाज है चढ़े सो तरे पा जो शरदा कर से

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾ ਲਹਿਰ ਮਹਿ, ਤਾਰਹੋ ਤਾਰਨ ਹਾਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸਿੰਘ ਜੀ ਮਹਾਰਾਜ, ਬਖਸ਼ੀ ਚਾਰ ਸਿੰਘ ਅੰਮ੍ਰਿਤ ਵੇਲੇ ਮਹਾਰਾਜ ਕੀ ਵਰਨੰਦ ਮੰਨਦਿਆਂ ਹੋਇਆਂ ਪਿੱਤਰ ਗੁਰਬਾਣੀ ਆਸਾ ਕੀ ਵਾਦ ਕੀਰਤਨ ਸਰਨ ਕੀਤੇ ਨੇ ਪ੍ਰਾਂਤ ਦੇਖੋ ਨਾ ਮੇਰੀ ਕਥਾ ਵਿਚਾਰ ਦੁਆਰਾ ਸਰਨ ਕੀਤੀ ਹੈ। ਅਰਦਾਸ ਪਰੀ ਅੰਮ੍ਰਿਤ ਮਾਰੇ ਬਖਸ਼ੇ ਪਿੱਤਰ ਨਾਮੇ ਸਰਨ ਕੀਤੇ ਹਨ। ਸਾਹਿਬ ਅੱਜ ਦਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਨ ਨੂੰ ਬਖਸ਼ਿਸ਼ ਕੀਤਾ ਹੈ। ਅਸੰਗਤ ਆਪਣਾ ਪਤਾ ਹੈ ਕਿ ਹੁਣ ਡੇੜੀ ਵਾਰ ਸਹਿਜ ਪਾਠ ਰਮ ਹੋਣੇ ਨੇ, ਜੋ ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਜੀ ਨੂੰ ਸਰਨ ਕਰਾਉਣਗੇ। ਸਤਿਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਘਰਾਂ 'ਚ ਆਪ ਲੜੀ ਵਾਰ ਸਹਿਜ ਕਰ ਰਹੇ ਨੇ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਵਟਪਾ ਕੇ ਹੋ ਆਪ ਜੀ ਕਿਰਪਾ ਕਰਕੇ ਭਾਈ ਰਜਿੰਦਰ ਸਿੰਘ ਸਾਹਿਤ ਸਾਹਿਬਾਂ ਨਾਲ ਆਪਣਾ ਸੰਪਰਕ ਜ਼ਰੂਰ ਕਰੋ, ਤਾਂ ਕਿ ਸਮੇਂ ਸਮੇਂ ਦੇ ਮੁਤਾਬਕ ਜੋ ਵੀ ਪ੍ਰੋਗਰਾਮ ਬਣੇ ਉਹ ਭਾਈ ਸਾਹਿਬ ਤੁਹਾਡੇ ਨਾਲ ਟੈਲੀਫੋਨ ਕਰਕੇ ਆਪਣਾ ਸੰਪਰਕ ਕਰ ਲਿਆ ਕਰਨਗੇ, ਅਤੇ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਸਾਰਾ ਸਾਰਿਆਂ ਸਾਂਝਾ ਬਣ ਜਾਇਆ ਕਰੇਗਾ। ਸੋ ਸਹਿਜ ਸਿੰਘ ਜੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਹਾਲ ਸਾਊਥ ਹਾਲ ਦੇ ਹਨ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਅਤੇ ਬੇਅੰਤ ਮਾਇਆ ਖਰਚ ਹੋ ਰਹੀ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਕਮਾਈਆਂ ਸਫਲ ਕਰਦੇ ਹਾਂ, ਦਸਵੰਧ ਸਫਲ ਕਰਦੇ ਹੋਇਆਂ ਗੁਰੂ ਘਰ ਨੂੰ ਸੰਗਤਾਂ ਨੇ ਮਾਇਆ ਭੇਟਾ ਕੀਤੀ ਹੈ। ਸਭ ਵਟਪਾ ਗਈ ਹਨ ਜਿਹਨੇ ਅੱਜ ਤੱਕ ਮਾਇਆ ਭੇਟਾ ਨਹੀਂ, ਸਾਰਿਆਂ ਬੇਨਤੀ ਹੈ ਜ਼ਰੂਰ ਮਾਰੇ ਚਰਨਾਂ ਭੇਟਾ ਕਰਕੇ ਆਪਣੀ ਜਿਹੜੀ ਕਮਾਈ ਹੈ ਇਸਨੂੰ ਜ਼ਰੂਰ ਸਫਲ ਕਰਨ ਦੀ ਕਿਰਪਾਲਤਾ ਕਰੋ। ਸੋ ਸਾਹਿਬ ਸਿੰਘ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸੰਪੂਰਨਤਾ ਪੁਰਬ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਕੱਲ੍ਹ ਨੂੰ ਗੁਰੂ ਘਰ ਸਾਹਿਬ ਜੀ ਦਾ ਸੰਪੂਰਨਤਾ ਪੁਰਬ ਮਨਾਉਂਦੇ ਹਾਂ। ਸਾਰੇ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਮਾਰਾ ਚਰਨ ਹਾਜ਼ਰੀਆਂ ਭਰੋ, ਕਿਉਂਕਿ ਗੁਰੂ ਸਾਹਿਬਾਨ ਇੱਕ ਮਹਾਨ ਦਾਸ ਸਾਨੂੰ ਬਖਸ਼ੇ ਹੈ, ਦਾ ਜ਼ਰੂਰ ਧੰਨਵਾਦ ਕਰੀਏ। ਸਤਿ ਸੰਗਤ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 31-27 ਤੱਕ ਜਲ ਸਾਹਿਬ ਦੀ ਕਥਾ ਹੋਣੀ ਕਰਨੀ ਹਰ ਰੋਜ਼ ਭਾਈ ਲਖਵਿੰਦਰ ਸਿੰਘ ਜੀ ਕਰਿਆ ਕਰਨਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੀ ਹਾਜ਼ਰੀਆਂ ਭਰਨੀਆਂ ਨੇ। ਸਤਿ ਸੰਗਤ ਜੀ 3 ਸਤੰਬਰ ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 2-7 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਹਰੀ ਜਾਗੀ ਦਰਬਾਰ ਸਾਹਿਬ ਵਾਲੇ। ਸਤੰਬਰ 2-7 ਤੱਕ ਭਾਈ ਗੁਰਮੇਜ ਸਿੰਘ ਜੀ ਹਰੀ ਜਾਗੀ ਦਰਬਾਰ ਸਾਹਿਬ ਵਾਲੇ ਇੱਥੇ ਹੱਥਪਾਲ ਕੀਰਤਨ ਕਰਨ ਆ ਰਹੇ ਨੇ। ਸੰਗਤ ਹਾਜ਼ਰੀਆਂ ਭਰ ਕੇ ਇਸ ਸਮੇਂ ਦਾ ਲਾਭ ਉਠਾਉਣ ਦਾ ਯਤਨ ਕਰੋ। ਸਤਿ ਸੰਗਤ ਜੀ ਸਤਿ ਸੰਗਤ ਜੀ ਸਤੰਬਰ 11, 12, 13 ਨੂੰ 3 ਦਿਨ ਲਗਾਤਾਰ 31 ਲਗਾਤਾਰ ਕੀਰਤਨ ਬਾਹਰ ਹੋ ਰਿਹਾ, ਆਪ ਹਾਜ਼ਰੀਆਂ ਜ਼ਰੂਰ ਭਰਨੀ। ਸਤਿ ਸੰਗਤ ਜੀ ਸਤੰਬਰ 12 ਨੂੰ ਹੋਇਆ ਪਹਿਲਾ ਪ੍ਰਕਾਸ਼ ਸੱਚੇ ਪਾਤਸ਼ਾਹ ਜੀ ਦਾ, ਆਪ ਹਾਜ਼ਰੀਆਂ ਭਰ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਗੁਰੂ ਸਾਹਿਬ ਦੇ ਬਖਸ਼ਿਆਂ ਦਾ ਧੰਨਵਾਦ ਕਰੀਏ। ਸੋ ਭਾਈ ਸਾਹਿਬ ਤਿਆਰ ਨੇ, ਸਾਹਿਬ ਆਰਾਮ ਕਰਨ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ, ਘਰਾਂ ਵਿੱਚ ਬੈਠ ਕੇ ਆਨੰਦ ਮਾਣ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1034 ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਦੇ ਹਾਂ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1034 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਭਾਣੇ ਲਖ ਚੌਹਰਾਸੀ ਜੀ ਉਪਾਏ ਭਾਣੇ ਸਾਹ ਲਵਾਏਂਦਾ ਜੋ ਤਿਸ ਭਾਵੈ ਸੋ ਨਿਹਚੋ ਹੋਵੇ।

ਜਾਣੀ ਓਪਤ ਖਪਤ ਨਾਇਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ ਨਾ ਤਦ ਸੁਰਗ ਮੱਛ ਪਿਆਲਾ ਦੋ ਜਗ ਭਿਸ਼ਟ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰ ਨ ਦੀਸੈ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿਧ ਸਾਧਿਕ ਸੁਖਵਾਸੀ ਜੋਗੀ ਜੰਗਮ ਭੇਖ ਨ ਕੋਈ ਨਾ ਕੋ ਨਾਥ ਕਹਾਏ ਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏਂਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨ ਗਊ ਗੁਆਲਾ ਤੰਤ ਮੰਤ ਪਾਖੰਡ ਨ ਕੋਈ ਨਾ ਕੋ ਵੰਸ ਵਜਾਏਂਦਾ ਕਰਮ ਧਰਮ

ਹੁਕਮ ਸਮਾਇਆ, ਹੁਕਮੇ ਦੀਸੈ ਜਗਤ ਉਪਾਇਆ, ਹੁਕਮੇ ਸੁਰਗ ਮੱਚ ਪਏ ਆਲਾ, ਹੁਕਮੇ ਕਲਾ ਰਹਾਇਂਦਾ, ਹੁਕਮੇ ਧਰਤੀ ਧੌਲ ਸਿਰ ਭਾਰੰ, ਹੁਕਮੇ ਪੌਣ ਪਾਣੀ ਗੈ ਨਾਰੰ, ਹੁਕਮੇ ਸਿਵ ਸ਼ਕਤੀ ਘਰ ਵਾਸਾ, ਹੁਕਮੇ ਖੇਲ ਖੇਲਾਇਂਦਾ, ਹੁਕਮੇ ਆਡਾਣੇ ਆਗਾਸੀ, ਹੁਕਮੇ ਜਲ ਥਲ ਤ੍ਰਿਭਵਨ ਵਾਸੀ, ਹੁਕਮੇ ਸਾਸ ਗਿਰਾਸ ਸਦਾ, ਹੁਣ ਹੁਕਮੇ ਦੇਖ ਦਿਖਾਇਂਦਾ, ਹੁਕਮ ਉਪਾਏ ਦਸ ਅਵਤਾਰਾ, ਦੇਵ ਦਾਨਵ ਅਗਣਤ ਅਪਾਰਾ, ਮਾਨੈ ਹੁਕਮ ਸੁਧਰ ਗਹਿ ਪੈਜੈ, ਸਾਚ ਮਿਲਾਏ ਸਮਾਇਂਦਾ, ਹੁਕਮੇ ਜੁਗ ਛੱਤੀ ਗੋਦਾਰੇ, ਹੁਕਮੇ ਸਿੱਧ ਸਾਧਿਕ ਵਿਚਾਰੇ, ਆਪ ਨਾਥ ਨੱਥੀ ਸਭ ਜਾਕੀ, ਬਖਸੇ ਮੁਕਤ ਕਰਾਇਂਦਾ, ਕਾਇਆ ਗੋਟ ਕਾਇਆ ਕੋਟ ਗੜੈ ਮਹਿਰਾਜਾ, ਨੇਬ ਖਵਾਸ ਭਲਾ ਦਰਵਾਜਾ, ਮਿਥਿਆ ਲੋਭ ਨਾਹੀ ਘਰ ਵਾਸਾ, ਲਭ ਪਾਪ ਪਛੁਤਾਇਂਦਾ, ਸਤ ਸੰਤੋਖ ਨਗਰ ਮਹਿਕਾਰੀ, ਜਤ ਸਤ ਸੰਜਮ ਸਰਨ ਮੁਰਾਰੀ, ਨਾਨਕ ਸਹਿਜ ਮਿਲੈ ਜਗ ਜੀਵਨ, ਗੁਰ ਸ਼ਬਦੀ ਪਤ ਪਾਇਂਦਾ, ਮਾਰੂ ਮਹੱਲਾ ਪਹਿਲਾ, ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ, ਆਪੇ ਕੁਦਰਤ ਕਰ ਕਰ ਦੇਖੈ, ਸੁਨੋ ਸੁਨ ਉਪਾਏ ਦਾ, ਪੌਣ ਪਾਣੀ ਸੁਨੈ ਤੇ ਸਾਜੇ, ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ, ਅਗਨ ਪਾਣੀ ਜੀ ਜੋਤ ਤੁਮਾਰੀ।

ਜੀ ਹੋਈ। ਨਾਨਕ ਬੂਝੋ ਇਹ ਬਿਤ ਗੁਰਮਤ, ਹਰ ਰਾਮ ਨਾਮ ਲਿਵ ਲਾਇਆ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰ ਹੈ ਰਹਿ ਨਿਰਾਰੇ। ਆਪ ਤਰੈ ਸੰਗਤ ਕੁਲ ਤਾਰ ਹੈ, ਤਿਨ ਸਫਲ ਜਨਮ ਜਗ ਆਇਆ। ਘਰ ਦਰ ਮੰਦਰ ਜਾਣੈ ਸੋਈ, ਜਿਸ ਪੂਰੇ ਗੁਰ ਤੇ ਸੋਝੀ ਹੋਈ। ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖਤ ਰਚਾਇਆ। ਚਤੁਰ ਦਸ ਹਾਟ ਦੀਵੇ ਤੁਇ ਸਾਖੀ, ਸੇਵਕ ਪੰਚ ਨਾਹੀ ਬਿਖ ਚਾਖੀ। ਅੰਤਰ ਵਸਤ ਅਨੂਪ ਨਿਰਮੋਲਕ, ਗੁਰ ਮਿਲਿਆ ਹਰ ਧਨ ਪਾਇਆ। ਤਖਤ ਬਹਿ ਤਖਤੈ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ। ਆਦਿ ਜੁਗਾਦੀ ਹੈ ਭੀ ਹੋਸੀ, ਸਹਿਸਾ ਭਰਮ ਚੁਕਾਇਆ। ਤਖਤ ਸਲਾਮ ਹੋਵੇ ਦਿਨ ਰਾਤੀ, ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ। ਨਾਨਕ ਰਾਮ ਜਪੋ ਤਰ ਤਾਰੀ, ਹਰ ਅੰਤ ਸਖਾਈ ਪਾਇਆ। ਮਾਰੂ ਮਹੱਲਾ ਪਹਿਲਾ।

ਤਿਸ ਸਮਝਾਏ। ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਭਾਇਆ। ਵਾਚੈ ਪੁਸਤਕ ਵੇਦ ਪੁਰਾਨਾ, ਇੱਕ ਬਹਿ ਸੁਨਹਿ ਸੁਨਾ ਵਹਿ ਕਾਨਾ। ਅਜਗਰ ਕਪਟ ਕਹੋ ਕਿਉਂ ਖੁੱਲੈ, ਬਿਨ ਸਤਿਗੁਰ ਤਤ ਨ ਪਾਇਆ। ਕਰਹਿ ਵਿਭੂਤ ਲਗਾਵਹਿ ਭਸਮੈ, ਅੰਤਰ ਕ੍ਰੋਧ ਚੰਡਾਲ ਸੁਹਮੈ। ਪਾਖੰਡ ਕੀਨੇ ਜੋਗ ਨ ਪਾਈਐ, ਬਿਨ ਸਤਿਗੁਰ ਅਲਖ ਨ ਪਾਇਆ। ਤੀਰਥ ਵਰਤ ਨੇਮ ਕਰੈ ਉਦਿਆਨਾ, ਜਤ ਸਤ ਸੰਜਮ ਕਥੈ ਗਿਆਨਾ। ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਬਿਨ ਸਤਿਗੁਰ ਭਰਮ ਨ ਜਾਇਆ। ਨਿਉਲੀ ਕਰਮ ਭਯੰਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸੌ, ਗੁਰ ਸ਼ਬਦ ਮਹਾਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ। ਨਾਨਕ ਆਤਮ ਰਾਮ ਸੁਭਾਇਆ, ਗੁਰ ਸਤਿਗੁਰ ਅਲਖ ਲਖਾਇਆ। ਮਾਰੂ ਸੋਲਹੇ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਕਮੀ ਸਹਿਜੇ ਸ੍ਰਿਸ਼ਟ ਉਪਾਈ, ਕਰ ਕਰ ਵੇਖੇ ਆਪਣੀ ਵਡਿਆਈ। ਆਪੇ ਕਰੇ ਕਰਾਏ ਆਪੇ, ਹੁਕਮੇ ਰਿਹਾ ਸਮਾਈ ਹੇ। ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੈ ਕੋ

ਵਡਿਆਈ, ਗੁਰ ਪ੍ਰਸਾਦੀ ਕੀਮਤ ਪਾਈ, ਮਨ ਮੁਖ ਬਹੁਤ ਫਿਰੈ ਬਿਲਲਾਦੀ, ਦੂਜੇ ਭਾਏ ਖੁਆਈ ਹੈ, ਹਉ ਮੈਂ ਮਾਇਆ ਵਿੱਚੇ ਪਾਈ, ਮਨ ਮੁਖ ਭੂਲੇ ਪਤ ਗਵਾਈ, ਗੁਰਮੁਖ ਹੋਵੈ ਸੋ ਨਾਏ ਰਾਚੈ, ਸਾਚੈ ਰਹਾ ਸਮਾਈ ਹੈ, ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨਸਾ ਮਾਰ ਮਨ ਮਾਹੀ ਸਮਾਇਆ, ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ, ਸਤਿਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸ਼ਬਦ ਸੁਖ ਪਾਏ, ਅੰਤਰ ਪਿਆਰ ਭਗਤੀ ਰਾਤਾ, ਸਹਿਜ ਮਤੇ ਬਣ ਆਈ ਹੈ, ਦੁਖ ਨਿਵਾਰਨ ਗੁਰ ਤੇ ਜਾਤਾ, ਆਪ ਮਿਲਿਆ ਜਗ ਜੀਵਨ ਦਾਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਸਹਿਤ ਮਿੱਤਾ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ ਕੀਤਾ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿੱਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖਣ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਕੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ ਸਭ। ਆਪ ਜੀ ਨੇ ਕਾਰਜ ਰਾਸ ਕਰਨੇ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸ ਨਾਲ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਉਹਦੀ ਸੁਣਾਈ ਪੈ ਰਹੀ ਸੀ। ਸੋ ਇਹਦਾ ਧੰਨਵਾਦ ਬਣਦਾ ਹੈ ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਂਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਕ ਸੁਣਾਈ ਪੈ ਰਹੀ ਸੀ। ਸਤਸੰਗ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡ ਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸਿਮਤ ਕੌਰ ਹੋਰਾਂ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।
1: ਮਹਾਨ ਸ਼੍ਰੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਅਤੇ 4 ਜੂਨ ਨੂੰ ਇਸੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਸਾਨ ਫਰਾਂਸਿਸਕੋ ਸਮੂਹ ਗੁਰੂ ਘਰਾਂ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ 1984 ਦੀਆਂ। ਉਸ ਤੋਂ ਅੱਗੇ ਚੱਲੀਏ ਜੀ, 5 ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ। ਸੰਗਤਾਂ ਨੇ ਆਪਣੇ ਘਰੀਂ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ, ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ, ਐਤਵਾਰ ਹੈ ਉਸ ਦਿਨ, ਅਤੇ ਆਪ ਜੀ ਅਰਦਾਸ ਵਿੱਚ ਸ਼ਾਮਲ ਹੋ ਕੇ ਘਰੀਂ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ, ਨਾਲ ਸ਼ਾਮਲ ਹੋਵੋਗੇ। ਇੱਕ ਤੇ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਅਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 5:45 ਤੋਂ 5:30। ਇਨ ਦਾ ਮੋਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 ਮਿੰਟਸ ਈਚ ਟਾਈਮ। ਸੋ ਇਹ ਚੇਤਾ ਰੱਖੀਏ, ਅਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ। ਅਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਪਾਠ ਸੀ ਕੇ ਕਰ ਲਵੇ, ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ। ਅਤੇ ਫਿਰ ਕੀ ਹੋਏਗਾ? ਸਮਝੋ, ਉਸਨੇ ਗੁਰੂ ਸਾਹਿਬ ਨੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿੰਨੇ ਸਫਲ ਕਰਨ ਲਈ ਜੀਵਨ ਤਿਆਰ ਹੁੰਦੇ ਹਾਂ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਅਰਦਾਸ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆਪ ਜੀ ਨੂੰ ਕੀਰਤਨ ਸਰਵ ਕਰਾਉਣ ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਾਪੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਤੇ ਰਾਜ ਦਰਬਾਰ ਦੀਆਂ ਬੜੇ ਹੀ ਖੁਸ਼ੀਆਂ ਭਰੇ ਮੌਕੇ 'ਤੇ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੇ ਮਿੰਟਾਂ ਵਿੱਚ ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਆਨੰਦ ਕਾਰਜ ਰਸਮ ਸ਼ੁਰੂ ਕਰਨ ਜਾ ਰਹੇ ਹਾਂ। ਸੁਭਾਗ ਜੋੜੀ ਦਾ ਨਾਂ ਹਨ ਜੀ ਡੋਮਨੀਕ ਅਲੀ ਗ੍ਰਾਂਟ ਅਤੇ ਸੁਖਮਨਪ੍ਰੀਤ ਕੌਰ। ਡੋਕਮੀਨ ਲੀ ਗ੍ਰਾਂਟ ਸਪੁੱਤਰ ਹੈ ਮਿਸਿਸ ਸਿੰਥੀਆ ਐਂਡਰਿਊਜ਼ ਦਾ ਅਤੇ ਬੱਚੀ ਸੁਖਮਨਪ੍ਰੀਤ ਕੌਰ ਸਪੁੱਤਰੀ ਹੈ ਸਰਦਾਰ ਕੁਲਵਿੰਦਰ ਸਿੰਘ ਅਤੇ ਬੀਬੀ ਗੁਰਦੀਪ ਕੌਰ ਜੀ ਦੀ। ਇਸ ਤੋਂ ਪਹਿਲਾਂ ਕਿ ਕੁਛ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ, ਸਭ ਤੋਂ ਪਹਿਲਾਂ ਮੈਂ ਇੱਥੋਂ ਦੇ ਸਮੂਹ ਸੰਗਤਾਂ ਵੱਲੋਂ ਅਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਨੂੰ ਜੀਵਾਂ ਆਖਦਾ ਜੀ, ਅਤੇ ਨਾਲ ਮੈਂ ਆਪ ਜੀ ਪਾਸੋਂ ਆਗਿਆ ਮੰਗਦਾ ਕਿ ਮੈਂ ਇੰਗਲਿਸ਼ ਵਿੱਚ ਪ੍ਰੋਗਰਾਮ ਚਲਾਉਣਾ। ਪੰਜਾਬੀ ਵਾਲਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਸਾਰਾ ਕੁਛ, ਅਤੇ ਇਹ ਜ਼ਰੂਰੀ ਮੇਰਾ ਬਣ ਜਾਂਦਾ ਫਰਜ਼ ਕਿ ਮੈਂ ਆਪ ਜੀ ਅੱਜ ਦੀ ਆਗਿਆ ਲਵਾਂ ਤਾਂ ਕਿ ਇੰਗਲਿਸ਼ ਵਿੱਚ ਪ੍ਰੋਗਰਾਮ ਚਲਾਉਣ ਦੀ ਲੋੜ ਪੈ ਗਈ, ਸੁਭਾਗ ਜੋੜੀ ਨੂੰ ਪਤਾ ਲੱਗੇ ਕੀ ਹੋ ਰਿਹਾ, ਅਤੇ ਉਹ ਵੀ ਉਹਨਾਂ ਦਾ ਦਿਨ ਹੈ ਖੁਸ਼ੀ ਦਾ, ਉਹ ਵੀ ਆਨੰਦ ਮਾਣ ਸਕਣ, ਅਤੇ ਨਾਲ ਉਹਨਾਂ ਦੇ ਪ੍ਰਾਹੁਣੇ ਜਿਹੜੇ ਆਏ ਹਨ ਉਹ ਵੀ ਇਸ ਖੁਸ਼ੀ ਭਰਨ ਮੌਕੇ ਦਾ ਆਨੰਦ ਮਾਣ ਸਕਣ। ਸੋ ਫਸਟ ਆਫ ਆਲ ਆਈ ਵੈਲਕਮ ਆਲ ਆਫ ਯੂ ਟੂ ਸ੍ਰੀ ਗੁਰਦਾਸ ਸਿੰਘ ਚੈਨਲ ਦੇ ਔਨ ਬਿਹਾਫ ਆਫ ਦ ਕੰਗਰੀਗੇਸ਼ਨ ਐਂਡ ਦ ਮੈਨੇਜਮੈਂਟ ਆਫ ਦ ਗੁਰਦੁਆਰਾ। ਆਈ ਐਮ ਨੋਟ ਗੋਇੰਗ ਟੂ ਗੋ ਇਨ ਡਿਟੇਲਸ ਔਨ ਦਿਸ ਗੁਰਦੁਆਰਾ ਬਿਕਾਜ਼ ਦਿਸ ਇਜ਼ ਦ ਮੋਸਟ ਮੈਗਨੀਫਿਸੈਂਟ ਐਂਡ ਦ ਬਿਗੈਸਟ ਸਿੱਖ ਗੁਰਦੁਆਰਾ ਔਰ ਸਿੱਖ ਟੈਂਪਲ ਇਨ ਨਾਰਥ ਕੈਲੀਫੋਰਨੀਆ, ਬਿਲਟ ਬਾਈ ਦ ਸੰਗਤ, ਐਵਰੀ ਮੈਂਬਰ ਆਫ ਦ ਸੰਗਤ ਕੰਟਰੀਬਿਊਟਸ ਟੂ ਦੈਟ, ਦੈਟਸ ਹਾਊ ਇਟ ਹੈਪਨਸ। ਆਲਸੋ ਦੇਰ ਆਰ ਫਿਊ ਪ੍ਰੋਟੋਕਾਲਸ ਦੈਟ ਆਈ ਲਾਈਕ ਟੂ ਸ਼ੇਅਰ ਵਿਦ ਯੂ, ਇਟਸ ਮਾਈ ਡਿਊਟੀ ਟੂ ਲੈਟ ਯੂ ਨੋ ਦੋਜ ਪ੍ਰੋਟੋਕਾਲਸ, ਵਾਟ ਆਰ ਦੋਜ। ਨੰਬਰ ਵਨ is please keep your head covered all the time, not partially covered, not one half, not one third, not one fourth, not three fourth, completely covered if you can. I appreciate that. Second, no clapping in the congregation halls in the Sikh temples all over the world, including our gurdwara, including this one. Third, no showering of flowers on the lucky couple. And same applies to the money part. Why we do that? Everything is done according to Sikh Rehat Maryada issued by the Shomani Prabandha Committee, Amritsar, Punjab, India. We are bound to adopt that and we are supposed to do that correctly. Otherwise, if we are also liable, and they can call us and they can also reprimand us if we are doing something wrong. That's why I am telling you. It is my duty to tell all of you, including my own brothers and sisters. Now we are going to start the actual part. That's where we are. Now the ceremony has a couple of segments. Couple might have attended the class pre-marriage counseling, that's good, but I'm going to remind you again that there are a few segments or the parts of the ceremony. Number one is going to be a singing of the holy hymn, Kita Lodi Kam Swar Pya Ke Kari De Swar Satgur Sat Sakhiya. That's number one. As soon as the singing of the Shabad or the holy hymn is done, then we will have Ardas, the small prayer in which the holy, in which the lucky couple and their mom and dad from each side will stand. After that prayer, we will have the Hukam Nama from Guru Granth Sahib. For some
those who are not Punjabi speakers, they will say, what he is talking from the podium? What does Hukamnama means? In few seconds, Hukamnama means the order of Guru Granth Sahib. And what is that? Reading or reciting Gurbani at random from Guru Granth Sahib, reciting only one stanza. That's our Hukamnama, and we have to follow the preaching in that. So after Hukamnama is done, we will have the Palla ceremony. We will ask Sukhmanpreet Kaur's dad, Kulwinder Singh Ji, to do the Palla ceremony. After Palla ceremony, we will do the actual part of the marriage. We will have the recitation of four lamas, one at a time. As soon as you hear the recitation of the first lama, at the end you will hear, I'm telling the couple, as soon as you hear Guru Nanak's name the second time, there's indication for you to bow to Guru Granth Sahib and then start your first round or the first parikarma in our language. Coming to my side with your right shoulders towards Guru Granth Sahib, with the Dominique leading the ceremony throughout, and Sukhmanpreet walking behind him. So after you finish the first round, you will go back to your place, bow to Guru Granth Sahib, then get ready for the listening of the second lam. I did not know if the couple decided to hear the recitation of the lama sitting or standing. Can you please both tell me, sitting? If you're sitting, then raise your hand like this. Down means sitting. So tell me how you like it. Are you going to listen Gurbani sitting, the lama part, standing? Good, thank you for making the decision. Both are right according to Rath Marjada, but it's my job, my responsibility to ask the couple every time there is a new couple here. So they decided to stand at the recitation of the first lama and second, third, fourth. As soon as you finish the first round, then you will go back to your place, go to Granth Sahib and sit, stand there, wait for the recitation, the second one. Why I'm saying recitation? As a respect to Gurbani, not reading Gurbani. So, second, then third, then the fourth. After four rounds, after four lamas, you will then do the Mathatikana and sit down and wait for recitation, for singing a few more holy hymns to complete the ceremony according to the Rath Marjada. Once that ceremony is complete, we will all stand for the Das, for the prayer. After prayer, we will have another Hukamnama, and then we will do the concluding part, congratulations or honoring the couple, and that should finish the whole thing. So let's start the ceremony with singing of the holy hymn, Kita Lodi Kam Swar Pya Khe Kaaj Deswar Satguru Sa Sakhi Hai, Vaheguru Ji Ka Khalsa, Vaheguru Ji Ki Fateh.

ਸਰਬਤ ਦਾ ਭਲਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਪਰ ਮੈਂ ਕੁਝ ਹੋਰ ਜ਼ਿੰਮੇਵਾਰੀ ਲੱਗੀ ਹੈਗੀ ਆ, ਜੋ ਗੁਰਬਾਣੀ ਦੇ ਅਨੁਸਾਰ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚ ਨਿਆ ਫਲ ਭਾਵਨਾ ਹੋਮੇ ਵਿੱਚੋਂ ਜਾਏ। ਸੋ ਪਹਿਲਾਂ ਵੀ ਮੈਂ ਕਿਹਾ ਸੀ ਕਿ ਜਿਹੜਾ ਵੀ ਜੋ ਐਡਾ ਵੱਡਾ ਗੁਰਦੁਆਰਾ ਬਣਾਇਆ ਸੰਗਤਾਂ ਨੇ, ਡਾਲਰ ਡਾਲਰ ਪਾ ਕੇ ਬਣਾਇਆ ਹੈਗਾ, ਸੇਵਾ ਕੀਤੀ ਹੈਗੀ, ਕਾਰ ਸੇਵਾ ਕੀਤੀ, ਸਭ ਕੁਛ ਕੀਤਾ, ਅਤੇ ਹੁਣ ਨੌਰਥ ਅਤੇ ਸਾਊਥ ਆ ਡਬਲ ਸਟੋਰੀ ਬਣ ਰਹੀ ਆ, ਉਸ ਵਾਸਤੇ ਆਪਾਂ ਨੂੰ ਸੇਵਾ ਕਰਨ ਦੀ ਲੋੜ ਹੈਗੀ ਹੈ। ਮੈਂ ਇੰਗਲਿਸ਼ ਵਿੱਚ ਦੱਸ ਦਿੰਦਾ ਹੈਗਾ, ਵੀ ਆਰ ਬਿਲਡਿੰਗ ਨੌਰਥ ਐਂਡ ਸਾਊਥ ਆਰ ਟੂ ਮੇਕ ਦੈਮ ਡਬਲ ਸਟੋਰੀ ਟੂ ਸਟੋਰੀ ਬਿਲਡਿੰਗਸ ਔਨ ਬੋਥ ਸਾਈਡਸ, ਐਂਡ ਵੀ ਆਰ ਐਸਕਿੰਗ ਫਾਰ ਯੂਅਰ ਕੰਟਰੀਬਿਊਸ਼ਨ ਵਿਦ ਦਾ ਗ੍ਰੇਸ ਆਫ ਵਾਹਿਗੁਰੂ। ਸੋ ਵਨ ਓਲੀ ਹਿਮ ਵਿਲ ਬੀ ਸੰਗ ਬਾਈ ਦਾ ਸਿੰਗਿੰਗ ਗਰੁੱਪ ਆਈ ਕੀਰਤਨ ਜਥਾ, ਐਂਡ ਦੈਟ ਮਨੀ ਵਿਲ ਗੋ ਟੁਵਾਰਡਸ ਦਾ ਬਿਲਡਿੰਗਸ। ਸੋ ਆਈ ਵੁੱਡ ਰਿਕੁਐਸਟ ਐਵਰੀਬਾਡੀ ਟੂ ਕੰਟਰੀਬਿਊਟ ਵਟ ਐਵਰ ਯੂ ਕੈਨ, ਐਜ ਮਚ ਐਜ ਯੂ ਕੈਨ। ਸੋ ਲੈਟ ਸਟਾਰਟ ਦੈਟ ਸਿੰਗਿੰਗ ਆਫ ਦਾ ਹੋਲੀ ਹਿਮ, ਦੈਨ ਵੀ ਵਿਲ ਹੈਵ ਅਰਦਾਸ ਐਂਡ ਅਦਰ ਸੈਰੇਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ, ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰੱਖੇ ਆਪ ਵਾਹਿਗੁਰੂ, ਹੈ ਅਕਾਲ ਪੁਰਖ ਆਪਣੇ ਪੰਥ ਦੇ, ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਸਾਹਿਬ ਸਤਿਗੁਰੂ ਧੰਨ ਧੰਨ ਧੰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਕਾ ਪਾਵਨ ਪਵਿੱਤਰ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਦੇ ਮਾਂ ਵਾਕਾਂ ਅਨੁਸਾਰ ਗਰੀਬ ਨਿਵਾਜ, ਆਪ ਜੀ ਨੇ ਕਿਰਪਾ ਰਹਿਮਤ ਕੀਤੀ, ਅੱਜ ਆਪ ਜੀ ਕੇ ਹਜੂਰ ਸੁਭਾਗ ਜੋੜੀ ਡੋਮਨੀਕ ਲੀ ਗ੍ਰੈਂਡ, ਸਪੁੱਤਰ ਮਿਸਿਸ ਸੰਸੀਆ ਐਂਡਰਿਊਜ਼ ਅਤੇ ਬੱਚੀ ਸੁਖਮਨਪ੍ਰੀਤ ਕੌਰ, ਸਪੁੱਤਰੀ ਸਰਦਾਰ ਕੁਲਵਿੰਦਰ ਸਿੰਘ, ਬੀਬੀ ਗੁਰਦੀਪ ਕੌਰ ਸੱਚੇ ਪਾਤਸ਼ਾਹ ਜੀ, ਇਹ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਆਨੰਦ ਕਾਰਜ ਹੋਏ ਗਰੀਬ ਨਿਵਾਜ, ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀ ਮਰਿਆਦਾ ਨਿਭਾਉਂਦਿਆਂ, ਸੇਵਾ ਸੰਭਾਲ ਕਰਦਿਆਂ, ਬਿਆਣੀ ਪੜਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ, ਗ੍ਰਿਸ ਧਰਮ ਦੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਗ੍ਰਿਸ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਆਪ ਜੀ ਨੇ ਮਾਰਗ ਦਰਸ਼ਨ ਕਰਨਾ, ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ ਕਰਕੇ ਨਿਵਾਜਣਾ ਸਤਿਗੁਰੂ ਜੀਓ, ਰਹਿਮਤ ਕਰਨੀ ਗਰੀਬ ਨਿਵਾਜ, ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਸਲੂਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਦੋਹਾਂ ਪਰਿਵਾਰਾਂ ਨੂੰ ਸਦੀਵ ਇਸੇ ਤਰ੍ਹਾਂ ਦਤਾਰ ਪਿਤਾ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀਓ, ਅਰਦਾਸਾਂ ਬੇਨਤੀਆਂ ਸੇਵਕਾਂ ਦੀਆਂ ਦਰ ਪ੍ਰਵਾਨ ਕਰਨੀਆਂ, ਦੋਹਾਂ ਪਰਿਵਾਰਾਂ ਵੱਲੋਂ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ, ਆਪ ਜੀਆਂ ਨੇ ਅੰਗੀਕਾਰ ਕਰਨੇ, ਲੋਕ ਪੜਦੋਕ ਪੜਦੇ ਕਜਨੇ ਸਤਿਗੁਰੂ ਜੀਓ, ਬਖਸ਼ਿਸ਼ ਕੀਤੇ ਭੰਡਾਰਿਆਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ, ਰਹਿਮਤਾਂ ਕਰਨੀਆਂ ਸਤਿਗੁਰੂ ਜੀ, ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਸਤਿਗੁਰੂ ਜੀ, ਆਪ ਜੀ ਕੇ ਪਾਵਨ ਗੁਰੂ ਦਰਬਾਰਾਂ ਦੀ ਚੱਲ ਰਹੀ ਕਾਰ ਸੇਵਾ ਦੇ ਨਿਮਿਤ ਬੇਅੰਤ ਸੰਗਤਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਸਫਲਿਆ ਕਰਦਿਆਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਬੇਅੰਤ ਮਾਇਆ ਅਰਦਾਸ ਭੇਟਾ ਕਰਵਾਈ ਹੈ, ਆਪ ਜੀ ਨੇ ਸਮੂਹ ਸੰਗਤਾਂ ਦੀਆਂ ਮਾਇਆ ਸਫਲੀਆਂ ਕਰਨੀਆਂ, ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਗਰੀਬ ਨਿਵਾਜ ਇਸ ਵਕਤ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ
तेरे भाणे सरबत दा भला। वाहिगुरु जी का खालसा, वाहिगुरु जी की फतेह। दोहरा गया।

0: ਵਾਹਿਗੁਰੂ ਜੀ ਕੀ ਫਤਿਹ।
1: ਨਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਬੜੇ ਖੁਸ਼ੀਆਂ ਤੇ ਮੰਗਾਂ ਭਰੇ ਸਮੇਂ ਤੇ ਜਦੋਂ ਅਨੰਦ ਕਾਰਜ ਨਿਰਵਿਘਨਤਾ ਸਹਿਜ ਸੰਪੂਰਨ ਹੋਏ ਨੇ, ਇਸ ਖੁਸ਼ ਭਰੇ ਮੌਕੇ ਤੇ ਹਾਜ਼ਰੀ ਭਰੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਖੁਸ਼ੀ ਭਰੇ ਮੌਕੇ ਤੇ ਜਿੱਥੇ ਸਪਾਕ ਜੋੜੀ ਨੂੰ ਲੱਖ ਲੱਖ ਵਧਾਈ ਹੋਵੇ, ਉੱਥੇ ਆਪ ਸਮੂਹ ਸੰਗਤਾਂ ਨੂੰ, ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਨੂੰ ਤੇ ਆਏ ਪ੍ਰਾਹੁਣਿਆਂ ਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ। ਤੇ ਹੁਣ ਮੈਂ ਇੰਗਲਿਸ਼ ਵਿੱਚ ਕਰ ਲਵਾਂ। ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਵੈਨ ਦ ਮੈਰਿਜ ਸੈਰੇਮਨੀ ਆਫ ਡੋਮਿਨਿਕ ਲੀ ਗ੍ਰੈਂਟ ਐਂਡ ਸੁਖਮਨਪ੍ਰੀਤ ਕੌਰ ਵਾਜ ਕੰਪਲੀਟਡ ਵਿਦ ਦ ਬਲੈਸਿੰਗ ਆਫ ਗੁਰੂ ਗ੍ਰੰਥ ਸਾਹਿਬ ਜੀ, ਵਿਦ ਦ ਬਲੈਸਿੰਗ ਆਫ ਗੋਡ। ਐਟ ਦਿਸ ਹੈਪੀ ਓਕੇਜ਼ਨ ਆਈ ਕੰਗਰੈਚੁਲੇਟ ਦ ਕਪਲ, ਦੇਅਰ ਪੇਰੈਂਟਸ, ਦੇਅਰ ਰਿਲੇਟਿਵਸ, ਦੇਅਰ ਗੈਸਟ ਔਨ ਬੋਥ ਸਾਈਡਸ, ਐਂਡ ਪ੍ਰੇ ਟੂ ਵਾਹਿਗੁਰੂ, ਟੂ ਗੋਡ, ਟੂ ਬਲੈਸ ਦੈਮ ਵਿਦ ਏ ਵੈਰੀ ਵੈਰੀ ਹੈਪੀ ਮੈਰਿਡ ਲਾਈਫ ਟੂਗੈਦਰ ਫਾਰ ਐਵਰ। ਮੇ ਗੋਡ ਬਲੈਸ ਦੈਮ ਵਿਦ ਆਲ ਹੈਪੀਨੈਸ ਆਫ ਦ ਮੈਰਿਡ ਲਾਈਫ, ਐਂਡ ਆਲਸੋ ਗਿਵ ਦੈਮ ਸਟਰੈਂਥ ਟੂ ਡੂ ਦੇਅਰ ਰਿਸਪੋਂਸੀਬਿਲਿਟੀਜ਼ ਐਟ ਦ ਸੇਮ ਟਾਈਮ ਐਜ ਮੈਰਿਡ ਪਾਰਟਨਰਸ। Over here, I would like to mention something that's a very nice thing to do. Sukhmanpreet Kaur's brother is in army. He could not come today, but his mind is here today. He is blessing his daughter with all the happinesses of married life from Australia. That's where he is deployed in the army, of U.S. Army. So that's very commendable on his part to send all the greetings, all the best wishes to his sister. So I think I would thank our Kirtani Jatha, the singing group. We call it Kirtani Jatha. Pai Shah Pai Prithpal Singh Ji Sila and his Yatha are doing a very, very nice Kirtan. And also I'm thankful to Pai Shah Pai Namdeep Singh Ji for reciting Gurbani and doing all other ceremonies. And I request Pai Namdeep Singh Ji to honor the couple now by giving them the scarves of honor. That's the best honor that we bestow on the Sikh Gurdwaras. I request the couple to stand up, please, for receiving the honor. Please, both of you. Thank you.

ਹਾਂਜੀ ਮੈਂ ਆਪਣੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸਾਰਿਆਂ ਤੋਂ ਮਾਫ਼ੀ ਮੰਗਦਾ ਕਿਉਂਕਿ ਮੈਂ ਫਿਰ ਵਾਪਸ ਘਰ ਜਾਣਾ ਛੇਤੀ ਅਤੇ ਮੈਂ ਇੱਥੇ ਹੀ ਫਤਿਹ ਬੁਲਾ ਦੇਣੀ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਮੈਂ ਬਹੁਤਾ ਬਿਜ਼ੀ ਹਾਂ ਅਤੇ ਘਰ ਪ੍ਰਾਹੁਣੇ ਆਏ ਆ ਅਤੇ ਉਹਨਾਂ ਨੂੰ ਅਟੈਂਡ ਕਰਨਾ ਮੈਂ ਜਾ ਕੇ। ਹਾਂਜੀ ਸੁੱਖੀ ਮੰਗ ਚਾਹੁੰਦਾ ਤੁਹਾਡੇ ਪਾਸੋਂ ਸਾਰਿਆਂ ਤੋਂ। ਹਾਂਜੀ ਇੱਥੇ ਰੱਖ ਕੇ ਗਿਣ ਦਿਓ ਅਤੇ ਮੈਨੂੰ ਦੇ ਦਿਓ ਪੈਸੇ ਵੀ ਅਤੇ ਪਰਮਜੀਤ ਨੂੰ ਪਵਾ ਕੇ ਰਸੀਦ ਬਣਾ ਦੇਵੇ। ਫੋਨ ਕਰ ਦਿਓ ਉਹਨੂੰ ਪਰਮਜੀਤ ਹੁਣ ਫੋਨ ਕਰ ਦਿਓ ਰਸੀਦ ਬਣਾ ਦੇਣ ਆ ਕੇ ਕੱਲ੍ਹ ਵਾਂਗੂ। ਰਸੀਦ ਹੁਣ ਦੇਣੇ ਜਮ੍ਹਾਂ ਕਰਾਉਣੇ ਆਪਾਂ ਜਿਹੜੀ ਨਾਲ ਨਾਲ ਹੀ ਕੰਮ ਹੋਵੇ ਤਾਂ ਚੰਗਾ ਜੀ। ਸੋ ਸਾਰਿਆਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਸੇਵਾ ਦੇਣ ਲਈ ਅਤੇ ਨਾਲ ਜਦੋਂ ਵੀ ਸਾਨੂੰ ਲੋੜ ਹੋਵੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਖੜ੍ਹੇ ਹੁੰਦੇ ਹੋ, ਇਸ ਲਈ ਬਹੁਤ ਬਹੁਤ ਧੰਨਵਾਦ ਸਭ ਦਾ। ਚਾਹੇ ਤੁਸੀਂ ਦੂਰ ਹੋ ਚਾਹੇ ਨੇੜੇ ਹੋ, ਜਦੋਂ ਵੀ ਮੈਂ ਆਵਾਜ਼ ਮਾਰਾਂ ਤੁਸੀਂ ਆ ਕੇ ਮੇਰੇ ਸਾਥ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਸਭ ਦਾ। ਅਤੇ ਇੱਥੇ ਹੁਣ ਆਪਾਂ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਚਨ ਯਾਦ ਆਇਆ ਗੁਰਸਿੱਖੀ ਦਾ ਦੇਖ ਜੋ ਮੇਰੇ ਨਾਲ ਅੱਡ ਬੀਤੀ ਹੈ। ਵਚਨ ਧਿਆਨ ਨਾਲ ਸੁਣਿਆ, ਇਹ ਹੱਡ ਬੀਤੀ ਦੱਸ ਰਹੀ। ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ, ਕਾਫੀ ਪੁਰਾਣੀ ਗੱਲ ਇਹ ਬੱਚਾ, ਕਾਫੀ ਸਾਲ ਹੋ ਗਏ। ਚਾਂਜੀ ਚਾਂਜੀ ਉੱਥੇ ਗੁਰੂ ਕੀ ਸੇਵਾ ਐਡ ਗ੍ਰੰਥੀ ਸਾਹਿਬ, ਆਪ ਜੀ ਨੇ ਹੁਣੇ ਚੜ੍ਹਾਈ ਕੀਤੀ ਹੈ। ਉਹਨਾਂ ਦੇ ਪਰਿਵਾਰ ਮਾਤਾ ਜੀ ਥੋੜਾ ਚਿਰ ਪਹਿਲੇ ਦਾਸ ਉੱਥੇ ਕੀਰਤਨ ਤੇ ਵੀ ਗਿਆ ਸੀ, ਬਹੁਤ ਪਿਆਰ ਕਰਦੇ ਸੀ। ਗੁਰਸਿੱਖ ਤੇ ਬੜੇ ਦੇਖੇ ਪਰ ਉਹਨਾਂ ਵਰਗਾ ਗੁਰਸਿੱਖ ਹੀ ਹੋਇਆ। ਕਿਤੇ ਦੂਰ ਦੁਰਾਡੇ ਉਹਨਾਂ ਜਾਣਾ ਸੀ, ਅਸੀਂ ਉਸ ਵਕਤ ਥੋੜੇ ਦਿਨਾਂ ਵਾਸਤੇ ਉੱਥੇ ਸੇਵਾ ਚ ਆਏ ਸੀ। ਬੜੇ ਪਿਆਰ ਸਹਿਤ ਆਖਣ ਲੱਗੇ ਵੀ ਅਸਾਂ ਦੋ ਕੁ ਦਿਨ ਲੱਗ ਜਾਣੇ ਨੇ ਤੇ ਤੁਸੀਂ ਅੰਮ੍ਰਿਤ ਵੇਲੇ ਦੀ ਸੇਵਾ ਕਰੋ। ਝਟਪਟ ਮੇਰੇ ਰਸਨਾ ਤੋਂ ਇਹ ਗੱਲ ਮੈਂ ਕਿਹਾ, ਸਤਿਬਚਨ ਜੀ ਧੰਨ ਭਾਗ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਸਾਡੇ ਕਿ 3:45 ਕਹਿੰਦੇ ਨੇ ਹੁੰਦੀ ਹੈ। ਮੈਂ ਕੋਈ ਗੱਲ ਨਹੀਂ ਜੀ, ਅਸੀਂ ਤ੍ਰੈ ਜਣੇ ਆਏ ਵਾਂ, ਕਰਾਂਗੇ ਸੇਵਾ। ਸਰਦੀ ਦੇ ਦਿਨ ਆਹੀ ਦਿਨ ਸਨ ਤੇ ਬਰਫਾਂ ਦਾ ਢੇਰ ਲੱਗਿਆ, ਉਸ ਪਾਸੇ ਬਰਫ ਪੈਂਦੀ ਵੀ ਬੜੀ ਇਹਨਾਂ ਦਿਨਾਂ ਚ, ਬਹੁਤ ਬੇਅੰਤ ਹੈ। ਅਸੀਂ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਮਹਾਰਾਜ ਜੀ ਦੇ ਸੁਖਾਸਨ ਸਾਹਿਬ ਜੀ ਦੇ ਕਮਰੇ ਤੱਕ ਪਹੁੰਚੇ। ਸ਼ੀਸ਼ਾ ਲੱਗਾ ਸੀ ਤੇ ਮੇਰੀ ਨਿਗਾਹ ਹਾਲ ਚ ਪਾਈ, ਤੇ ਮਨ ਵਿੱਚ ਆ ਰਿਹਾ ਵੀ ਇਹ ਸੰਗਤ ਕਿੱਥੋਂ ਆਈ ਹੈ। ਸਾਢੇ 3 ਦਾ ਸਮਾਂ ਤੇ ਸਾਰਾ ਹਾਲ ਖਾਲਸਾਹੀ ਜਹੋ ਜਲਾਲ ਵਿੱਚ ਸਜਿਆ ਬੈਠਾ। ਬੋਲੋ ਸਰੇ, ਤੇ ਮੈਂ ਵੇਖ ਰਿਹਾ, ਬੜਾ ਹੈਰਾਨ ਹੋਇਆ ਵੀ ਇਸ ਵੇਲੇ ਇਹ ਸੰਗਤ ਕਿੱਥੋਂ ਆਈ ਹੈ। ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬੀੜ ਸਿਰ ਤੇ ਲਈ ਭਾਈ ਜਸਵੀਰ ਸਿੰਘ ਚੌਰ ਸਾਹਿਬ ਕਰਨ ਵਾਲੇ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆ ਰਹੇ ਹਾਂ। ਤੇ ਜਕਾਰੇ ਵੱਜਣੇ ਸ਼ੁਰੂ ਹੋ ਗਏ, ਔਰ ਇੰਨੀ ਆਵਾਜ਼ ਇੰਨੀ ਆਵਾਜ਼ ਪਹਿਲੇ ਤੇ ਅੰਦਰੋਂ ਬੜਾ ਡਰ ਗਿਆ ਲੱਗਾ, ਘਬਰਾ ਵੀ ਗਿਆ, ਪਰ ਇੱਕਦਮ ਸੱਚੇ ਪਾਤਸ਼ਾਹ ਨੇ ਜ਼ਹਿਨ ਚ ਆਖਿਆ ਇਹ ਕਲਗੀ ਵਾਲਿਆ ਤੇਰੀ ਖੇਡ ਹੈ ਕੋਈ। ਇਹ ਤੂੰ ਆਪ ਹੀ ਵਿਚਰਦਾ ਪਿਆ ਐਵੇਂ ਲੱਗ ਰਿਹਾ। ਪਰ ਪ੍ਰਕਾਸ਼ ਕੀਤਾ ਮਹਾਰਾਜ ਜੀ ਦਾ ਹੁਕਮਨਾਮਾ ਲਿਆ। ਹੁਕਮਨਾਮਾ ਵੀ ਯਾਦ ਸੀ, ਮੈਨੂੰ ਯਾਦ ਹੈ, ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੇ ਸਗਲੇ ਦੁੱਖ ਭਲਾਏ। ਬੜੀ ਬੜੇ ਸਾਲ ਪੁਰਾਣੀ, ਘੱਟੋ ਘੱਟ 20 ਸਾਲ ਤੋਂ ਹੋ ਗਏ। ਬਸ ਜਿਸ ਤਰ੍ਹਾਂ ਹੀ ਹੁਕਮਨਾਮਾ ਲਿਆ ਤੇ ਅਰਦਾਸ ਕੀਤੀ ਤੇ ਸਵੇਰੇ ਅੰਮ੍ਰਿਤ ਵੇਲੇ, ਉਸ ਤੋਂ ਬਾਅਦ ਚੰਦ ਜੀ ਆਪ ਹੀ ਆਸਾ ਕੀ ਵਾਰ ਲਾਉਂਦੇ ਹੁੰਦੇ ਸਨ। ਮੈਂ ਕਿਹਾ ਮਹਾਰਾਜ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ ਹਾਜ਼ਰੀ ਭਰ। ਮੁੜ ਕੇ ਅਸੀਂ ਆਸਾ ਕੀ ਵਾਰ ਵੀ ਲਾਈ, ਨੇਤਰ ਬੰਦ ਕਰਕੇ ਮੈਂ ਆਸਾ ਕੀ ਵਾਰ ਵੀ ਲਾਉਂਦਾ ਰਿਹਾ। ਸਮਾਪਤੀ ਕੀਤੀ, ਅਰਦਾਸ ਹੋਈ। ਉਹ ਜਿਤਨਾ ਹੀ ਖਾਲਸਾ ਹੀ ਪੰਥ ਬੈਠਾ ਸੀ ਸਾਰਾ ਜਾ ਚੁੱਕਾ ਸੀ।
1: ਬੋਲੋ ਸ੍ਰੀ।
0: ਅਹਿਸਾਸ ਜ਼ਰੂਰ ਹੋ ਗਿਆ। ਬਾਅਦ ਚੋਂ ਮਨ ਵਿੱਚ ਇਹ ਗੱਲ ਵੀ ਆ ਗਈ, ਮੈਂ ਕਿਹਾ ਨਹੀਂ, ਇਹ ਸਾਰੇ ਸ਼ਹੀਦ ਸਿੰਘ ਨੇ, ਸ਼ਹੀਦ ਸਿੰਘਾਂ ਦਾ ਪੈਰਾ ਸੀ, ਇਹ ਆਪਣੇ ਅੱਖੀ ਦੇਖਿਆ ਸਾਰਾ।

ਇਸ ਕਰਕੇ ਬਾਰ ਬਾਰ ਇਹੀ ਅਰਦਾਸ ਕਰਦਾ ਮੈਂ ਹਮੇਸ਼ਾ। ਸਿੱਖ ਬਣਨਾ ਤੇ ਪੂਰੇ ਬਣ ਜਾਈਏ, ਅਧੂਰੇ ਨਾ ਰਹੀਏ। ਫਿਰ ਇਸ ਜੀਵਨ ਦੀ ਗਤੀ ਹੈ, ਨਹੀਂ ਤੇ ਕੋਈ। ਭਾਈ ਸਾਹਿਬ ਦੇ ਬਚਨ ਪੜ੍ਹ ਲਈਏ।

ਗੁਰੂ ਮੇਰ ਕਰ ਬਖਸ਼ਿਸ਼ ਕਰ। ਸਤਿਗੁਰ ਆਂਦੇ ਬਖਸ਼ਿਓ ਹੈ ਮਾਰਗ ਤੇ ਤੁਰ ਸਕੀਏ। ਸਤਿਗੁਰ ਸਾਡੀ ਝੋਲੀ ਗੁਰਸਿੱਖੀ ਦਾ ਦਾਨ ਨਾਮ ਦਾਨ ਦੀਆਂ ਦਾਤਾਂ ਪ੍ਰਦਾਨ ਕਰਨ। ਸਰਬੱਤ ਦਾ ਧੰਨਵਾਦ ਭੁੱਲ ਚੁੱਕਦੀ ਸ਼ਮਾ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਬੇਨਤੀ ਕਰਦੇ ਹਾਂ ਆਪ ਜੀ ਦੇ ਚਰਨਾਂ 'ਚ। ਕਲਗੀ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿੱਥੇ ਤੇਗ ਤੇਗ ਤੇ ਧਨੀ ਹਨ, ਸਰਬੰਸ ਦਾਨੀ ਹਨ, ਖਾਲਸਾ ਪੰਥ ਦੇ ਸਿਰਜਣਹਾਰ ਹਨ, ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹੁਤ ਵੱਡੇ ਸੰਗੀਤਕਾਰ ਵੀ ਹਨ। ਸਤਸੰਗ ਬੋਲੋ ਸ੍ਰੀ ਦਾਸ ਨੇ ਆਰੰਭਤਾ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨਾਂ, ਬਿਨ ਕਰਤਾਰ ਨਾ ਕਿਰਤਮ ਮਾਨੋ, ਰਾਗ ਕਲਿਆਣ ਪਾਤਸ਼ਾਹੀ ਦਸਵੇਂ। ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਸਿੱਕਲ ਹਨ, 31 ਰਾਗ ਹੀ ਮਿਸ਼ਰਤ ਹਨ, 62 ਰਾਗ, ਏਡਾ ਵੱਡਾ ਖਜ਼ਾਨਾ, ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 177 ਰਾਗ ਗਾਏ ਨੇ। 177 ਸਤਸੰਗਤ ਬੋਲੋ ਸ੍ਰੀ, ਇਹਦੀ ਪੜਚੋਲ 1990 ਦੇ ਵਿੱਚ ਸ਼ੁਰੂ ਹੋਈ ਸੀ ਔਰ ਇਹਨੂੰ 2 ਸਾਲ ਲੱਗੇ ਸਨ ਲੁਧਿਆਣੇ ਵਿੱਚ, ਦਾਸ ਉਹਦੇ ਵਿੱਚ ਸ਼ਾਮਲ ਸੀ। ਇਹ ਬਹੁਤ ਵੱਡੀ ਦੇਣ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਬਹੁਤ ਵੱਡੀ ਦੇਣ ਹੈ ਸਤਸੰਗਤ। ਜੇ ਅਸੀਂ ਉਸ ਦਿਨ ਨੂੰ ਸੰਭਾਲ ਸਕੀਏ, ਸ਼ਾਇਦ ਸਾਡੇ ਪੁਰਬ ਮਨਾਏ ਸਫਲ ਹੋ ਜਾਣ, ਇੱਥੇ ਆਉਣਾ ਸਫਲ ਹੋ ਜਾਏ। ਜਿਸ ਮਾਰਗ ਤੇ, ਜਿਸ ਰਸਤੇ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਤੋਰਨਾ ਚਾਹਿਆ, ਉਸ ਰਸਤੇ ਤੇ ਕਿਤੇ ਅਸੀਂ ਵੀ ਤੁਰ ਪਈਏ ਤੇ ਸ਼ਾਇਦ ਇਸ ਜੀਵਨ ਵਿੱਚ, ਇਸ ਲਾਈਫ ਵਿੱਚ ਐਸੀ ਕ੍ਰਾਂਤੀ ਆ ਜਾਏ। ਕ੍ਰਾਂਤੀ ਇਹ ਉਹੀ ਕ੍ਰਾਂਤੀ ਤੇ ਸੀ, ਸਤਿਗੁਰੂ ਮਿਹਰ ਕਰਨ ਬਖਸ਼ਿਸ਼ ਕਰਨ। ਸਰਬੱਤ ਦਾ ਹਾਰਦਿਕ ਤੌਰ ਤੇ ਧੰਨਵਾਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਣ ਦੀ ਮਾਫੀ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਰਿੰਦਰ ਸਿੰਘ ਜੀ ਤੇ ਉਹਨਾਂ ਦਾ ਜੱਥਾ ਜੀ ਸਾਰੇ ਸਟੇਜ ਤੇ ਆ ਜੀ, ਤੇ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਤ ਰਾਗਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ। ਰਾਗ ਬਿਲਾਵਲ ਤੇ ਰਾਗ ਟੋਪੀ ਤੇ ਭਾਈ ਸਾਹਿਬ ਦਾ ਸਮਾਂ ਹੈ 12:40 ਵਜੇ ਤੱਕ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

Thank you.

Thank you.

Thank you.

సంబంధం లోపల చెప్పుకుంటున్నారు.

ਪ੍ਰਸਾਦ ਸਮੇਂ ਕਰਨ ਵਾਸਤੇ ਪ੍ਰਸਾਦ ਦੇ

ਜੇ ਪ੍ਰਤਾਪ ਕਾਰਜ ਰੇਮਨ ਮੇਰੇ ਕਾਰਜ ਰਾਜ

ਰਮਜਾਨੀ ਕਾ ਮੇਰਾ ਸਤਿ ਸਮਾਨ ਰਮਜਾਨੀ

Thank you.

Amen.

ਸਾਨੂੰ ਭਾਵ ਹੈ ਸਹੀ ਗੁਰੂ ਹੋ ਗਿਆ।

ਕਰਨ ਨਾਲ ਪ੍ਰਤੀਕਾਰ

फोन पानी का कंट्रोल टीम फोन डेट के अंदर

Gracias.

ਬਲ ਨਹੀਂ ਹੈਗਾ।

संख्या

Yeah,

ਮੰਦਰ ਤੋਂ ਸਾਹਮਣਾ ਕਰਨਾ ਤੇ ਗੁਰਦਾ ਸਾਹਿਬ ਮਨਾਇਆ ਕਰਨਾ।

ਸਤਿ ਸ਼੍ਰੀ ਅਕਾਲ।

Thank you.

Thank you.

ਕਰਕੇ ਆਇਆ।

ਸਦਾ ਸੁਖ ਹੋਏ ਆਪ ਲਾਏ ਪ੍ਰਭ ਸੋਏ।

out of